ਸਨਮਾਨ ਯੋਗ ਸਤਸੰਗ ਜਨੋ, ਮੈਂ ਜਿਵੇਂ ਆਪ ਜੀ ਨੂੰ ਪਹਿਲਾਂ ਬੇਨਤੀ ਕੀਤੀ ਸੀ ਕਿ ਤਿੰਨ ਹੁਕਮਨਾਮੇ ਇਤਿਹਾਸਕ ਹਨ ਔਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪ੍ਰਕਾਸ਼ ਪੁਰਬ ਨਾਲ, ਸੰਪੂਰਤਾ ਨਾਲ ਔਰ ਗੁਰਤਾ ਦੇ ਨਾਲ ਸੰਬੰਧਿਤ ਹਨ। ਪਹਿਲੇ ਸ਼ਬਦ ਦਾ ਗਾਇਨ ਕੀਤਾ, ਅਬ ਮੋਹੇ ਜੀਵਨ ਪਦਵੀ ਪਾਈ। ਸਤਿਗੁਰ ਦੀ ਬਖਸ਼ਿਸ਼ ਹੋਈ ਹੈ, ਉਸਦੀ ਮਿਹਰਾਮਤ ਹੋਈ ਹੈ, ਜੀਵਨ ਦਾ ਰੁਤਬਾ ਕੀ ਹੈ ਮੈਂ ਇਸ ਨੂੰ ਸਮਝ ਲਿਆ। ਜੀਵਨ ਦੀ ਸੋਝੀ ਪੈ ਗਈ ਹੈ, ਜੀਵਨ ਸਫਲ ਹੋ ਗਿਆ। ਇਹ ਨਾਦੇੜ ਦੀ ਧਰਤੀ ਹਜ਼ੂਰ ਸਾਹਿਬ ਵਿਖੇ ਸਤਿਗੁਰਾਂ ਨੇ, ਧੰਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਨੇ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਬਖਸ਼ਿਸ਼ ਕੀਤੀ, ਉਸ ਵੇਲੇ ਹੁਕਮ ਆਇਆ, ਸਿੱਖ ਸੰਗਤ ਨੇ ਸੁਣਿਆ। ਇਸ ਤੋਂ ਪਹਿਲਾਂ ਗੁਰੂ ਕੀ ਕਾਸ਼ੀ ਦਮਦਮਾ ਸਾਹਿਬ, ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਪੂਰਨਤਾ ਕੀਤੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕੀਤੀ, 31ਵਾਂ ਰਾਗ ਦਰਜ ਕੀਤਾ ਜੈਜਾਵੰਤੀ, ਸੰਪੂਰਨਤਾ ਤੋਂ ਬਾਅਦ ਜੋ ਹੁਕਮ ਆਇਆ ਉਹ ਇਹ ਪਾਵਨ ਬਚਨ ਜਿਸ ਦਾ ਆਪਾਂ ਹੁਣੇ ਗਾਇਨ ਕੀਤਾ ਹੈ, ਸਤਿਗੁਰੂ ਆਇਓ ਸ਼ਰਨ ਤੁਹਾਰੀ। ਇਹ ਸਤਿਗੁਰੂ ਜੀ ਸਾਹਿਬ ਜੀ, ਮੈਂ ਤੁਹਾਡੇ ਚਰਨਾਂ ਵਿੱਚ ਆਇਆ ਹਾਂ, ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਅਵਰਨਾ ਦੀ ਸੈ ਦੂਜੀ ਠਾਹਰ, ਮੈਨੂੰ ਕੋਈ ਦੂਸਰਾ ਕੋਈ ਟਿਕਾਣਾ ਦਿਖਾਈ ਨਹੀਂ ਦਿੰਦਾ। ਇਹ ਸਿੱਖ ਦਾ ਵਿਸ਼ਵਾਸ ਹੋਣਾ ਚਾਹੀਦਾ ਜੀ। ਸਤਿਗੁਰਾਂ ਦੇ ਚਰਨਾਂ ਚ ਆਣ ਕੇ ਅਰਦਾਸ ਕਰਦਿਆਂ ਇਹ ਪੂਰਾ ਭਰੋਸਾ ਹੋਣਾ ਚਾਹੀਦਾ ਹੈ ਕਿ ਇਸ ਤੋਂ ਸਿੱਖ ਦੀ ਕੋਈ ਦੂਸਰੀ ਥਾਂ ਹੈ ਹੀ ਨਹੀਂ। ਅਵਰਨਾ ਦੀ ਸੈ ਦੂਜੀ ਠਾਹਰ, ਇਹ ਭਰੋਸਾ ਹੋਣਾ ਚਾਹੀਦਾ ਹੈ। ਇਹ ਨਹੀਂ ਕਿ ਅਰਦਾਸ ਕੀਤੀ, ਅੱਜ ਇੱਥੇ ਕੀਤੀ ਤੇ ਕੱਲ ਨੂੰ ਕਿਤੇ ਹੋਰ ਤੁਰ ਪਿਆ, ਕਿਤੇ ਬਹਿ ਬਹਿ ਕੇ ਬਾਬਿਆਂ ਦੇ ਅੱਗੇ ਰੋਂਦਾ ਫਿਰੇ। ਰੋਣਾ ਤਿੱਥੇ ਰੋਈਏ, ਹਰ ਤਰ੍ਹਾਂ ਦਾ ਰੋਣਾ ਗੁਰੂ ਸਮਝਦਾ ਹੈ। ਬਜ਼ੁਰਗ ਇੱਕ ਗੱਲ ਕਹਿੰਦੇ ਹਨ ਕਿ ਜਿਹੜਾ ਬੀਜ ਧਰਤੀ ਤੇ ਡਿੱਗ ਗਿਆ, ਗਿਰ ਗਿਆ, ਉਹ ਉੱਗੇਗਾ ਜ਼ਰੂਰ ਜਦੋਂ ਵੱਤ ਲੱਗੇਗੀ ਸਮਾਂ ਆਉਣ ਤੇ। ਤੁਸੀਂ ਜਦੋਂ ਅਰਦਾਸ ਕਰਦੇ ਹੋ ਨਾ, ਇਹ ਭਰੋਸਾ ਹੋਣਾ ਚਾਹੀਦਾ ਕਿ ਮੈਂ ਅੱਜ ਅਰਦਾਸ ਕੀਤੀ ਹੈ, ਭਾਵੇਂ 20 ਸਾਲਾਂ ਨੂੰ ਪੂਰੀ ਹੋਏਗੀ, ਜ਼ਰੂਰ ਪੂਰੀ, ਕਿਉਂਕਿ ਗੁਰੂ ਯੋਗਤਾ ਵਿੱਚ ਦੇਖਦਾ ਹੈ। ਯੋਗ ਹੋਈਏ ਤਾਂ ਭਾਵੇਂ ਅਗਲੇ ਦਿਨ ਹੀ ਹੋ ਜਾਵੇ, ਇੰਝ ਵੀ ਹੁੰਦਾ ਨਾ ਜੀ ਅੱਜ ਮੈਂ ਅਰਦਾਸ ਕੀਤੀ ਕੱਲ ਮੇਰੀ ਪੂਰੀ ਹੋ ਗਈ। ਸੋ ਸਤਿਗੁਰਾਂ ਦੇ ਪਾਵਨ ਵਚਨ, ਸਤਿਗੁਰੂ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਏ ਹਮਾਰੀ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਸ ਵੇਲੇ ਸੰਪੂਰਨਤਾ ਹੋਈ ਉਸ ਵੇਲੇ ਦਾ ਹੁਕਮ ਹੈ। ਜਿਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ 1604 ਵਿੱਚ ਪਹਿਲਾ ਪ੍ਰਕਾਸ਼ ਹੋਇਆ, ਉਸ ਵੇਲੇ ਜੋ ਹੁਕਮ ਆਇਆ, ਬਾਬਾ ਬੁੱਢਾ ਜੀ ਨੇ ਹੁਕਮ ਸੁਣਾਇਆ ਸੀਗਾ ਜੀ, ਉਹ ਸੀ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਉਣ ਆਇਆ। ਮੈਂ ਸਰਲ ਜੀ ਇਸ ਦੀ ਤਰਜ ਬਣਾਈ ਹੈ, ਆਪਾਂ ਸੰਗਤੀ ਮਿਲ ਕੇ ਗਾਇਨ ਕਰੀਏ ਕਿ ਅੱਜ ਸਤਿਗੁਰਾਂ ਦਾ ਪਹਿਲਾ ਪ੍ਰਕਾਸ਼ ਪੁਰਬ ਆਪਾਂ ਮਨਾ ਰਹੇ ਹਾਂ, ਮਿਲ ਜੁਲ ਕੇ ਇਸ ਸ਼ਬਦ ਦਾ ਗਾਇਨ ਕਰੀਏ। ਬੜੀ ਸਧਾਰਨ ਜਿਹੀ ਇਸ ਦੀ ਤਰਜ ਹੈ, ਕੁਛ ਮੁਸ਼ਕਲ ਨਹੀਂ ਹੋਏਗਾ ਗਾਉਣਾ। ਆਓ ਮਿਲ ਕੇ ਗਾਇਨ ਕਰੀਏ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਸਤਨਾਮ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤੂ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੀ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਕਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਈ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹਉ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੁ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਵਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਨ ਹਾਰੇ ਕੇਤੇ ਤੇਰੇ ਰਾਗ ਪਰੀ ਸਿਉ ਕਹੀਐ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ

ਪਾਈ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੈ ਸਭ ਕੋਏ, ਕੇਵੜ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ।

ਨਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ।

ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੇ ਨਾ ਹੋਵੇ ਸੋਗ, ਦੇਦਾ ਰਹੇ ਨਾ ਚੁੱਕੇ ਭੋਗ।

ਮਹੱਲਾ ਚੌਥਾ। ਹਰ ਕੀ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀ

ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ।

ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵਹੂ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਪਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ

ਕਰੋ। ਸਾਚ ਨਾਮ ਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ, ਕਰ ਸਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ

ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰਧਾਰੂ, ਕੰਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੂ। ਸਲੋਕ ਮਹੱਲਾ

ਜੀਵਾ ਤਨ ਮਨ ਥੀ ਵੈ ਹਰਿਆ ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀ ਉਥੈ ਤੇਰੀ ਰੱਖ ਅਗਨੀ ਉਧਰ ਮਾਹੀ ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ ਪਾਉ ਜਲ ਬਿਕਮ ਸਗਾਹੂ ਗੁਰਸਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ।

सत्संग जी बोलो जी वाहेगुरु वाहेगुरु। एक ओंकार श्री वाहेगुरु जी की फतेह। श्री भगवती जी सहाय वासवती पाचे दसवीं प्रथम भगवती समर कहे गुरु नानक लई त्याय फिर अंकित पुरते अमरदास रामदास हुए सहाय अर्जुन हर गोबिंद सिमर श्री हर राय श्री हर कृष्ण त्याय सब दुख जाए तेग बहादुर सिमर कारण उन्हें दयावता है सब थाई हुए सहाय दसवें पातशाह गुरु गोबिंद सिंह जी महाराज सब थाई हुए सहाय दसम पाची ने पितरात्म स्वरूप साथ श्री गुरु ग्रंथ साहब ने पारदा तेंतर के गल से बोलो जी वाहे गुरु। ਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਡੀਆਂ ਜੱਪੀਆਂ ਟੱਪੀਆਂ ਜਿਹੜਾ ਨਾਮ ਜਪਿਆ ਵੰਡ ਚੱਕਿਆ ਦੇਹੀ ਚਲਾਈ ਤੇ ਵਾਹੀ ਦੇਹ ਕੇ ਡਿੱਡ ਕੀਤਾ ਤੇ ਨਾ ਪਿਆਰਿਆਂ ਤੇ ਤਿਆਰਿਆਂ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚੱਠੀਆਂ ਤੇ ਚੜੇ ਆਰੇ ਨਾ ਚੜਾਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਦੇਖੇ ਸੰਸਾਇਆ ਤਿੰਨਾਂ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਗੁਰਦੁਆਰਾਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੇ ਚਿਤ ਆਮ੍ਰਿਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਦਾ ਰਚਿਆ ਰਿਹਾ ਹੈ ਦੇਖ ਦੇਖ ਕੀ ਫਤਿਹ ਬਿਲਤੀ ਪਹਿਲ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਿਉਂਕਿ ਚੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰੱਖ ਕੇ ਆਪ ਵਾਹਿਗੁਰੂ। ਗੁਰੂ ਕੀ ਬਨਵਾਜ ਪੰਥ ਸਦਾ ਸ਼ਾਹੀ ਦਰਾਜ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਤਾਮ ਜਿਨ੍ਹਾਂ ਤੋਂ ਆਪ ਜੀ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੇ ਦਾਰ ਸੇਵਾ ਸਮਾਜ ਦਾ ਦਾਨ ਆਪਣੀ ਖਾਲਸਾ ਜੀ ਨੂੰ ਬਖਸ਼ੋ ਇਹ ਨਿਵਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੋਏ ਕਰ ਜੋੜ ਕਰੋ ਅਰਦਾਸ ਭਾਵੇ ਧਿਆਨੇ ਰਾਸ ਇਹ ਗਰੀਬ ਨਵਾਜ ਦੇ ਆਪ ਦੇ ਚਰਨ ਕਾਮਨਾ ਅਰਦਾਸ ਮਿਲਦੀ ਆਪ ਨੇ ਬਖਸ਼ਿਸ਼ ਕੀਤੀ ਹੈ ਅੱਜ ਜਿਹੜਾ ਪਿੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਦਿੱਤਾ ਐਸ ਜੁੜੇ ਸਿੰਧਿਆ ਸਮਾਂ ਜਾਣ ਕੇ ਆਪਦੇ ਚਰਨ ਸੋਧਦਾਰ ਰਹਿ ਰਾਜ ਸਾਹਿਬ ਦੇ ਪਾਠ ਕੀਤੇ ਕਿਰਪਾ ਕਰੋ ਕੋਈਆਂ ਭੁੱਲਾ ਚੁੱਕਾਂ ਦੀ ਮਾਫ਼ੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨਿਸ਼ਾਨੀ ਕਿਫਾਇਤਾ ਕਰੋ ਜੀ ਅੱਗੋ ਤੋਂ ਸ਼ੋਧ ਤੇ ਪਿੱਤਰ ਬਾਣੀ ਚਾਰ ਨਿਬੰਧ ਬੁੱਧੀ ਬਖਸ਼ਿਸ਼ ਕਰੋ ਗਰੀਬ ਨਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕਲਾਬ ਸ਼ਾਹੀ ਦੇਗਾਂ ਤਿਆਰ ਕਰੇ ਹਾਜ਼ਰ ਦਤਾਰ ਆਪ ਜੀ ਭੋਗ ਲਾਓ ਸ਼ੀਤ ਪ੍ਰਸਾਦ ਸਾਧ ਸੰਗਤ ਰਤਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੇ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਕੀ ਬਨਵਾਜ ਆਪ ਦੀਆਂ ਬਖਸ਼ੀਆਂ ਦਾਤਾਂ ਜੋ ਲੰਗਰਾਂ ਝੁੱਟ ਸੇਵਾਰੀਆਂ ਪ੍ਰਵਾਨ ਕਰਨ ਆਪ ਦੇ ਜਨ ਸੇਵਾ ਕਰ ਰਹੇ ਸਾਰੇ ਟਹਿਲੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚੜ੍ਹਦੀ ਕਲਾ ਬਖਸ਼ੋ ਤੇ ਸਦਾ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ੀ ਦੀ ਪਾਲਦਾ ਕਰੋ ਕੀ ਬਨਵਾਜ ਸੇਵ ਕੌਮ ਨੂੰ ਖਾਲਸਾ ਪੰਥ ਨੂੰ ਏਕਤਾ ਦਿਵਾਗ ਤੇ ਆਦਿ ਬਖਸ਼ੀ ਕਰਕੇ ਸਤਿੰਦਾਰ ਬਖਸ਼ੋ ਚਰਨਾਂ ਨਾਲ ਜੋੜੋ ਗਵਾਉਣ ਦੇ ਪੈਰ ਬਖਸ਼ ਦਿੱਤਾ ਹਰ ਮੈਦਾਨ ਦੁਆਨ ਫਤਿਹ ਬਖਸ਼ੀ ਪਾਲਦਾ ਕਰੋ ਜੀ ਗੁਰੂ ਜੀ ਬਨਵਾਜ ਦੂਰੋਂ ਦੁਰਾਦੇ ਕਰਾਂ ਦੇ ਬੈਠੀਆਂ ਲਾਈਵ ਕਰਤਾ ਕੀ ਸ਼ਰਮਕਾਰੀਆਂ ਸਾਰੇ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸਾਰਾ ਆਪਣੀ ਕਿਰਪਾ ਕਰੀ ਸੰਗਤਾਂ ਨੂੰ ਉਦੋਂ ਬਖਸ਼ਣ ਸੰਗਤ ਆਪਦੇ ਜਾਣਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਹਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਹਰ ਸੰਗਤਾਂ ਮਾਇਆ ਭੇਟਾ ਕਾਰੀ ਚਾਨਾ ਪ੍ਰਵਾਨ ਕਰੋ ਬਖਸ਼ਣ ਸਾਹਿਬ ਦੀਆਂ ਕਮਾਈਆਂ ਸਫਲ ਕਰੋ ਕਾਰਜ ਵਾਧ ਵਧਾਰ ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਮਰਾਧਾਂ ਪੂਰੀਆਂ ਕਰੋ ਜੀ ਬਖਸ਼ ਕਰੋ ਜੀਵਨ ਵਾਜ ਜੀ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪਿੱਤਰ ਹੁਕਮ ਨਵੇਂ ਬਖਸ਼ ਕਰੇ ਬਰੰਤ ਅੱਜ ਦੀ ਸ਼ਾਮ ਦੀ ਕਥਾ ਕੀਤ ਰਮਤਾ ਵਾਸੀ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੰਨ ਸੁਣਾ ਦੇ ਬਣਾਓ ਸ਼ੁੱਧ ਤੇ ਪਿੱਤਰ ਸੇਵਾ ਲੈ ਨਿਕਲ ਦਿੱਤਾ ਸਹੀ ਪਿਆਰੇ ਮੇਰੇ ਜਿਹਨੇ ਆਪਣੇ ਆਪ ਦਾ ਨਾਮ ਦਿੱਤਾ ਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਈ ਖੁਆਰ ਹੋਏ ਸਾ ਮਿਲੇਗੇ ਬਜੇ ਸ਼ਰਨ ਜੋ ਹੋ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਤਰੇ ਪਾ ਜੋ ਸ਼ਰਦਾ

0: ਵਾਹਿ ਗੁਰੂ ਜੀ ਕੀ ਫਤਿਹ। ਚੈਤ ਸ਼ਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਜਨਮ ਜਨਮ ਕੇ ਕਿਲ ਬਿਕ ਦੁੱਖ ਉਤਰੇ, ਗੁਰਨਾਮ ਦਿਓ ਰਿਣ ਲਾਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜਿਸ ਸਿਮਰਤ ਦੁੱਖ ਜਾਏ, ਸਹਿਜ ਸੁਖ ਪਾਈਐ, ਰਹਿਣ ਦਿਨਸ ਕਾ ਜੋਰ ਜੋੜ, ਹਰ ਹਰ ਧਿਆਈਐ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪੁੱਤਰ ਤੇ ਇਲਾਹੀ ਦਰਬਾਰ ਦੀਆਂ ਹਾਜ਼ਰੀ ਭਰ ਕੇ ਇਲਾਹੀ ਬਾਣੀ ਦੇ ਪਾਠ ਭਾਵ ਹੁਕਮਨਾਮਾ ਤੇ ਕੀਰਤਨ ਕਥਾ ਸਰਵਣ ਕਰਕੇ ਸਾਹਿਬਾਂ ਦੀ ਬਖਸ਼ਾਂ ਲੈ ਰਹੇ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਿੱਚ ਪਾਗੋ, ਜੋ ਆਪ ਜੀ ਨੇ ਅਰਦਾਸ ਤੋਂ ਉਪਰੰਤ ਬੜਾ ਸੁੰਦਰ ਹੁਕਮਨਾਮਾ ਸਰਵਣ ਕੀਤਾ ਹੈ। ਬਖਸ਼ਿਸ਼ ਹੋਈ ਸੀ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ। ਰਾਗ ਸੀ ਜੈ ਸ੍ਰੀ, ਇਕੱਤੀ ਰਾਗਾਂ ਦੇ ਵਿੱਚ ਬਾਣੀ ਹੈ। ਜੈ ਸ੍ਰੀ ਰਾਗ ਦੀ ਇੱਕ ਰਾਗ ਹੈ ਉਹਨਾਂ ਵਿੱਚੋਂ। ਹੁਣ ਸੂਚਨਾਵਾਂ ਜੀ, ਪਹਿਲੀ ਸੂਚਨਾ ਮੈਂ ਸ਼ੁਰੂ ਕਰਨੀ ਹੈਗੀ ਆ ਜੋ ਪਾਰਕਿੰਗ ਦੇ ਬਾਰੇ। 8-9 ਅਤੇ 7-8-9 ਨੂੰ ਸੰਤ ਰਣਜੀਤ ਸਿੰਘ ਖਾਲਸਾ ਟੰਡੀਆਂ ਵਾਲਿਆਂ ਨੇ ਆ ਕੇ ਦੀਵਾਨ ਸਜਾਉਣੇ ਨੇ। 7-8-9 ਦਾ ਸਮਾਂ ਹੈ ਜੀ, 6 ਸ਼ਾਮ ਤੋਂ ਲੈ ਕੇ 9 ਸ਼ਾਮ ਤੱਕ, 6 PM to 9 PM ਦੋਨੋਂ ਦਿਨੀ, ਸ਼ੁੱਕਰ ਅਤੇ ਸ਼ਨਿਚਰ, ਫਰਾਈਡੇ ਅਤੇ ਸੈਟਰਡੇ, ਅਤੇ ਐਤਵਾਰ ਨੂੰ ਸੰਡੇ ਨੂੰ ਉਹਨਾਂ ਦਾ ਦੀਵਾਨ ਦਾ ਸਮਾਂ ਹੈਗਾ ਜੀ 11 to 2। ਸੋ ਉਹਨਾਂ ਦਿਨਾਂ 'ਚ ਪਾਰਕਿੰਗ ਦੀ ਲੋੜ ਪੈਣੀ ਹੈ ਆਪਾਂ ਨੂੰ। ਪਾਰਕਿੰਗ ਪਰਮਿਟ ਸਿਟੀ ਤੋਂ ਮਿਲ ਗਿਆ ਹੈਗਾ, ਅੱਜ ਹੀ ਮੈਨੂੰ ਈਮੇਲ ਆਈ ਹੋਣੀ, ਥੋੜ੍ਹਾ ਚਿਰ ਹੋਇਆ। ਇਸ ਦੇ ਵਿੱਚ ਸਰਦਾਰ ਸੁਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਸਿਟਿੰਗ ਪਰਮਿਟ ਦੇ ਦਿੱਤਾ ਹੈਗਾ, ਅਤੇ ਉਹ ਸੜਕਾਂ 'ਤੇ ਆਪਾਂ ਪਾਰਕ ਕਰ ਸਕਾਂਗੇ ਜੇ ਇੱਥੇ ਨਹੀਂ ਥਾਂ ਹੋਊਗੀ ਤਾਂ। ਇਹ ਨੋਟ ਕਰ ਲਓ, ਖਾਸ ਤੌਰ 'ਤੇ ਗੁਰਦੁਆਰਾ ਐਵਨਿਊ ਦੇ ਉੱਤੇ। ਇਹ ਜ਼ਰੂਰੀ ਸੂਚਨਾ ਸੀ, ਬਾਕੀ ਸੂਚਨਾਵਾਂ ਹੁਣ ਸੰਬੰਧ ਕੱਢਣ ਲਈ ਵੀ ਉਹਨਾਂ ਨੇ ਵੀ ਅੱਜ ਵੀਡੀਓ ਇਸ਼ੂ ਕੀਤੀ ਆ ਬੈਂਸ ਸਾਹਿਬ ਉਹਨਾਂ ਨੇ ਵੀ, ਅਤੇ ਮੈਂ ਵੀ ਬੇਨਤੀ ਕਰਦਾ ਨੌਰਥ ਅਤੇ ਸਾਊਥ ਹਾਲ ਦੇ ਵਾਸਤੇ, ਦੂਸਰਾ ਸਹਿਜ ਪਾਠ ਰੱਖਣ ਵਾਸਤੇ ਬੇਨਤੀ ਸਭ ਨੂੰ। ਉਸ ਤੋਂ ਅੱਗੇ 7 ਤਰੀਕ ਪਰਸੋਂ ਨੂੰ ਹੈ, ਉਸ ਦਿਨ ਪ੍ਰਕਾਸ਼ ਦਿਹਾੜਾ ਤਨ ਤਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ। ਸਵੇਰੇ ਸ਼ਾਮ ਵਧੇਰੇ ਸਮੇਂ ਦੀ ਕੀਰਤਨ ਦਰਬਾਰ ਹੋਣਗੇ। ਇਸ ਤੋਂ ਪਹਿਲਾਂ ਕਿ ਮੈਂ ਅੱਗੇ ਜਾਵਾਂ, ਮੈਨੂੰ 5 ਅਗਸਤ ਦਾ ਚੇਤਾ ਆ ਗਿਆ, ਵਿਸਕੌਨਸਿਨ ਓਕ ਕ੍ਰੀਕ ਦੇ ਵਿੱਚ 15 ਸਾਲ ਪਹਿਲਾਂ ਗੁਰੂ ਘਰ ਦੇ ਅੰਦਰ ਆ ਕੇ ਸਵੇਰ ਦੇ ਵੇਲੇ ਜੋ ਕਿਸੇ ਗੋਰੇ ਬੰਦੇ ਨੇ ਆ ਕੇ ਅਤੇ ਜੋ ਨਫ਼ਰਤ ਦਾ ਭਰਿਆ ਸੀ, ਉਸਨੇ ਸਾਡੇ ਸੰਗਤ ਦੇ 7 ਬੰਦੇ ਮਾਰ ਦਿੱਤੇ ਸਨ 15 ਸਾਲ ਪਹਿਲਾਂ। ਅੱਜ ਉਹ ਦਿਹਾੜਾ ਵੀ ਹੈ, ਮੈਂ ਸੋਚਿਆ ਆਪ ਜੀ ਨੂੰ ਯਾਦ ਕਰਾ ਦਿਆਂ। ਸੋ ਉਸ ਤੋਂ ਅਗਲੀ ਸੂਚਨਾ ਜੀ, 16 ਤਰੀਕ ਦੀ ਹੈ, 16 ਅਗਸਤ ਨੂੰ ਹੈਲਥ ਫੇਅਰ ਗੁਰੂ ਘਰ ਸੈਨਲ ਦੇ ਹੋ ਰਿਹਾ। ਸਮਾਂ ਉਸਦਾ ਹੈ ਸਵੇਰ 10 ਤੋਂ ਸ਼ਾਮ ਦੇ ਦੁਪਹਿਰ ਤੋਂ ਬਾਅਦ ਦੇ 2 ਵਜੇ ਤੱਕ, ਜਿਸ ਦੇ ਵਿੱਚ ਸਾਰਾ ਕੁਝ ਫ੍ਰੀ ਹੈਗਾ। ਸੋ ਆਪ ਜੀ ਨੇ ਵੱਧ ਤੋਂ ਵੱਧ ਉਸ ਨੂੰ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਉਹ ਓਪਨ ਹੈਗਾ, ਆਪਣੇ ਗੁਰੂ ਘਰ ਵਿਖੇ ਸੋ ਉਸ ਨੂੰ ਲਾਭ ਉਠਾਉਣ ਦੀ ਕੋਸ਼ਿਸ਼ ਕਰਨੀ। 17 ਅਗਸਤ ਨੂੰ ਸੰਗਰਾਂਦ ਹੈ ਪਦੋਂ ਦੀ, 22 ਅਗਸਤ ਨੂੰ ਹੈਰੀਟੇਜ ਨਾਈਟ ਮਨਾਈ ਜਾ ਰਹੀ ਹੈ, ਸਿੱਖ ਹੈਰੀਟੇਜ ਨਾਈਟ ਅਰਥਕੁਏਕ ਦੀ ਸੌਕਰ ਗੇਮ ਦੇ ਵਿੱਚ 7:30 ਵਜੇ ਸ਼ਾਮ ਨੂੰ, ਅਤੇ 30 ਅਗਸਤ ਨੂੰ ਹੈ ਜੀ ਸੰਪੂਰਨਤਾ ਦਿਵਸ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ। 7 ਨੂੰ ਲੇਬਰ ਡੇ ਦੀ ਛੁੱਟੀ ਹੈ, ਬਾਕੀ ਲੋਕਾਂ ਨੂੰ ਭਰਾਪਾਂ ਦਾ ਦੀਵਾਨ ਆਪਣੇ ਸਜਣਗੇ ਇੱਥੇ। ਸਤੰਬਰ ਦੀ ਗੱਲ ਕੀਤੀ, ਸਤੰਬਰ 11, 12, 13 ਨੂੰ 31 ਰਾਗ ਦਰਬਾਰ ਹੋਣ ਜਾ ਰਿਹਾ ਜੀ, ਅਤੇ 12 ਨੂੰ ਪ੍ਰਕਾਸ਼, ਪਹਿਲਾ ਪ੍ਰਕਾਸ਼ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ। ਸੋ ਬਹੁਤ ਸੂਚਨਾਵਾਂ ਨੇ, ਅੱਗੇ ਮੈਂ ਹੁਣ ਨਾ ਜਾਵਾਂ। ਮੈਂ ਹੁਣ ਬੇਨਤੀ ਕਰਾਂ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਸ਼ੀਲਾ ਤੁਰੰਤ ਜਥੇ ਨੂੰ, ਜੋ ਹਜ਼ੂਰੀ ਰਾਗੀ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਲੇ ਅਤੇ ਹਜ਼ੂਰੀ ਰਾਗੀ ਸ੍ਰੀ ਗੁਰੂ ਸੈਨਲ ਦੇ ਵਾਲੇ ਨੇ, 7 ਵਜੇ ਤੱਕ ਆਪਣੇ ਲਾਜਵੰਡ ਕੀਰਤਨ ਸਾਹਿਬ ਨੂੰ ਕਹਾਉਣਗੇ। ਫਿਰ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ 7:45 ਤੱਕ ਲਾਜਵੰਡ ਕਥਾ ਕਰਨਗੇ, ਅਤੇ ਉਸ ਤੋਂ ਬਾਅਦ ਆ ਕੇ ਭਾਈ ਸਾਹਿਬ ਭਾਈ ਹਰਭਜਨ ਸਿੰਘ ਲਹਿਰੀ ਚੋਂ ਜ਼ਿਆਦਾ 8:30 ਤੱਕ ਲਾਜਵੰਦ ਕੀਰਤਨ ਸਾਹਿਬ ਨੂੰ ਚਾਹੁੰਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਹਿਲਾਂ ਹੀ ਬਾਣੀ ਦਾ ਕੀਰਤਨ ਕਰਦੇ ਹਾਂ। ਸਿਵਕਾਂ ਜਿੱਥੇ ਪਾਸੋਂ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ ਹੋਣੀਆਂ, ਸਤਿਗੁਰੂ ਜੀ ਭੁੱਲਾਂ ਬਖਸ਼ ਕੇ ਬਾਣੀ ਸਾਡੇ ਹਿਰਦੇ ਅੰਦਰ ਵਸਾਉਣ, ਇੱਕੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਣ। ਅਤਿ ਸਤਿਕਾਰਯੋਗ ਭਾਈ ਨਵਨੀਤ ਸਿੰਘ ਜੀ ਲੜੀਵਾਰ ਕਥਾ ਨਾਲ ਸਾਨੂੰ ਜੋੜਨਗੇ ਜੀ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਾਬੀਹਾ ਜਿਸ ਨਾਉ ਤੂੰ ਪੁਕਾਰਦਾ ਤਿਸ ਨਾਉ ਲੋਚੈ ਸਭ ਕੋਏ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਸਤਿਗੁਰਾਂ ਦੀ ਬਖਸ਼ਿਸ਼ ਨਦਰੇ ਅਨਾਇਤ ਦਾ ਸਦਕਾ ਸ਼ਾਮਾਂ ਦੇ ਦੀਵਾਨਾਂ ਦੀ ਹਾਜ਼ਰੀ ਭਾਵਨਾ ਸਹਿਤ ਭਰ ਰਹੇ ਹੋ, ਗੁਰੂ ਚਰਨਾਂ ਵਿੱਚ ਪ੍ਰੇਮ ਸਹਿਤ ਜੁੜ ਮਿਲ ਬੈਠ ਕੇ ਆਪ ਜੀਆਂ ਨੇ ਅੰਮ੍ਰਿਤ ਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਰਸੀਲਾ ਤਿਨ੍ਹਾਂ ਦੇ ਜਥੇ ਪਾਸੋਂ ਸਰਵਣ ਕੀਤਾ ਹੈ। ਆਓ ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੀ ਕਥਾ ਦਾ, ਜੋ ਨਿਤਾਂ ਪ੍ਰਤੀ ਸਾਹਿਬ ਸਤਿਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਵਾਰ ਅੰਮ੍ਰਿਤ ਬਾਣੀ ਮਲਾਰ ਕੀ ਵਾਰ, ਜਿਸ ਦੀ ਵਿਚਾਰ ਆਪਾਂ ਪਿੱਛੇ ਸਰਵਣ ਕਰਦੇ ਆ ਰਹੇ ਹਾਂ। ਅੱਜ ਸੱਤਵੀਂ ਪੌੜੀ ਦੇ ਦੋ ਸਲੋਕਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਸਲੋਕਾਂ ਦੀ ਵਿਚਾਰ ਸਮੇਂ ਵਿੱਚ ਰਹਿ ਕੇ ਆਪਾਂ ਕਰਾਂਗੇ। ਸਲੋਕ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਤਾਰ ਪਿਤਾ ਤੀਸਰੇ ਗੁਰਦੇਵ ਜੀ ਦੇ ਸ੍ਰੀ ਮੁਖ ਤੋਂ ਉਚਾਰਨ ਕੀਤੇ ਗਏ ਹਨ। ਇਹਨਾਂ ਸਲੋਕਾਂ ਵਿੱਚ ਬਾਬੀਹੇ ਦੀ ਗੱਲ ਕੀਤੀ ਗਈ ਹੈ ਤੇ ਵਿਆਕੁਲ ਹੋਇਆ ਹਿਰਦਾ ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਅੱਗੇ ਸੱਚੇ ਹਿਰਦੇ ਦੇ ਨਾਲ ਜੁੜੇ ਹੋਏ ਹਿਰਦੇ ਨਾਲ ਪੁਕਾਰ ਕਰਦਾ ਹੈ ਤੇ ਵਿਆਕੁਲ ਬਬੀਹੇ ਜਗਿਆਸੂ ਦੇ ਕਲਰਾਠੇ ਮਨ ਰੂਪੀ ਧਰਤੀ ਨੂੰ ਫਿਰ ਹਰਿਆ ਭਰਿਆ ਕਰਨ ਦੇ ਲਈ ਕਿਵੇਂ ਗੁਰਦੇਵ ਪਰਮੇਸ਼ਵਰ ਸਤਿਗੁਰੂ ਰੂਪੀ ਮੇਘ ਨੂੰ ਭੇਜ ਕਰਕੇ ਉਪਦੇਸ਼ ਭੇਜ ਕਰਕੇ ਜਗਿਆਸੂ ਦੇ ਕਲਰਾਠੇ ਤਪਦੇ ਹੋਏ ਹਿਰਦੇ ਨੂੰ ਵਿਆਕੁਲ ਹਿਰਦੇ ਨੂੰ ਨਾਮ ਬਾਣੀ ਦੇ ਛਿੱਟਿਆਂ ਨਾਲ ਠੰਡਾ ਕਰਦੇ ਹਨ। ਇਹ ਅੰਮ੍ਰਿਤ ਬਾਣੀ ਦੇ ਇਹਨਾਂ ਸਲੋਕਾਂ ਦੀ ਵਿਚਾਰ ਹੈ, ਇਹਨਾਂ ਸਲੋਕਾਂ ਦਾ ਭਾਵ ਹੈ। ਗੁਰੂ ਕਿਰਪਾ ਕਰੇ ਆਪਾਂ ਸਤਿਗੁਰਾਂ ਦੀ ਬਖਸ਼ਿਸ਼ ਸਦਕਾ ਇਹਨਾਂ ਪਾਵਨ ਦੋ ਸਲੋਕਾਂ ਦਾ ਗੁਰਮਤਿ ਦੀ ਰੋਸ਼ਨੀ ਵਿੱਚ ਅਧਿਐਨ ਕਰਾਂਗੇ, ਵਿਚਾਰਨ ਦਾ ਯਤਨ ਕਰਾਂਗੇ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰੀਏ। ਕੋਈ ਰਸਨਾ ਵਾਂਝੀ ਨਾ ਰਹੇ। ਪਿਆਰ ਸਹਿਤ ਆਖੋ ਜੀ।

ਸ਼ਲੋਕ ਮਹੱਲਾ ਤੀਜਾ ਬਾਬੀਹਾ ਜਿਸਨੂੰ ਤੂੰ ਪੁਕਾਰਦਾ ਤਿਸਨੂੰ ਲੋਚੈ ਸਭ ਕੋਏ। ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬਬੀਹੇ ਨੂੰ ਸੰਬੋਧਨ ਹੋ ਕਰਕੇ ਇਹ ਬਚਨ ਕਹਿ ਰਹੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਦਤਾਰ ਜੀ ਦੀ ਬਾਣੀ ਵਿੱਚ ਬਹੁਤ ਬਿੰਬਾਂ ਦੀ, ਪ੍ਰਤੀਕਾਂ ਦੀ, ਰੂਪਕਾਂ ਦੀ ਬਹੁਤ ਭਰਮਾਰ ਗਿਣਤੀ ਦੇ ਅੰਦਰ ਵਰਤੋਂ ਕੀਤੀ ਗਈ ਹੈ। ਉਹਦੇ ਵਿੱਚ ਪੰਛੀਆਂ ਦਾ, ਜਾਨਵਰਾਂ ਦਾ, ਕਾਇਨਾਤ ਦੇ ਬਹੁਤ ਐਸੇ ਪਾਤਰ ਨੇ ਜਿਨ੍ਹਾਂ ਦਾ ਕੋਈ ਵੀ ਗੁਣ ਜਾਂ ਔਗਣ ਹੈ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦਾ ਜ਼ਿਕਰ ਗੁਰਬਾਣੀ ਵਿੱਚ ਉਹਨਾਂ ਦਾ ਹਵਾਲਾ ਦੇ ਕਰਕੇ ਕੀਤਾ ਹੈ। ਪੰਛੀਆਂ ਦਾ ਜਿਵੇਂ ਬਬੀਹਾ ਇੱਕ ਪੰਛੀ ਹੈ, ਹੁਣ ਪੰਛੀ ਦਾ ਪ੍ਰਤੀਕ ਬਿੰਬ ਕੀ ਹੈ? ਪਿਆਸਾ ਹੁੰਦਾ ਹੈ ਬਬੀਹਾ, ਤੇ ਉਸ ਨੂੰ ਸਵਾਂਤੀ ਬੂੰਦ ਤੋਂ ਬਿਨਾਂ ਕੋਈ ਹੋਰ ਬੂੰਦ ਉਹਦੇ ਅੰਦਰ ਦੀ ਤ੍ਰਿਪਤੀ ਨਹੀਂ ਕਰ ਸਕਦੀ। ਇਹ ਬਿੰਬ ਵਰਤ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਸਮਝਾਉਣਾ ਇਹ ਚਾਹੁੰਦੇ ਨੇ ਵੀ ਜਿਹੜਾ ਗੁਰਮੁਖ ਹੁੰਦਾ ਹੈ, ਜਗਿਆਸੂ ਹੁੰਦਾ ਹੈ, ਪ੍ਰਭੂ ਦੇ ਪਿਆਰ ਵਿੱਚ ਦਰਸ਼ਨਾਂ ਦੇ ਵਲਵਲੇ ਲੈ ਕਰਕੇ ਜਿਹੜਾ ਪੁਕਾਰਦਾ ਹੁੰਦਾ ਹੈ, ਉਹਦੇ ਪਾਸ ਸੰਸਾਰ ਦੇ ਸਾਰੇ ਪਦਾਰਥ ਉਹਦੇ ਚੌਗਿਰਦੇ ਹੁੰਦੇ ਨੇ, ਪਰ ਉਸ ਨੂੰ ਵਾਹਿਗੁਰੂ ਦੇ ਨਾਮ ਤੋਂ ਬਿਨਾਂ, ਦਰਸ਼ਨਾਂ ਰੂਪੀ ਸਵਾਂਤੀ ਬੂੰਦ ਤੋਂ ਬਿਨਾਂ ਕੋਈ ਵੀ ਵਸਤੂ ਉਹਦੀ ਭੁੱਖ, ਉਹਦੀ ਤਿੱਖ ਮਿਟਾ ਨਹੀਂ ਸਕਦੀ। ਇਹ ਬਿੰਬ ਹੈ, ਜਿਵੇਂ ਬਬੀਹੇ ਤੋਂ ਲਿਆ। ਬਹੁਤ ਪੰਛੀਆਂ, ਜਾਨਵਰਾਂ ਦੇ ਸਤਿਗੁਰਾਂ ਨੇ ਨਾਮ ਵਰਤੇ ਨੇ। ਅਸੀਂ ਜਦੋਂ ਗੁਰਬਾਣੀ ਨੂੰ ਪੜ੍ਹਦੇ ਜਾਂ ਸੁਣਦੇ ਹਾਂ, ਨਿੱਕੇ ਤੋਂ ਨਿੱਕੇ ਜੀਵ ਤੋਂ ਲੈ ਕਰਕੇ ਵੱਡੇ ਤੋਂ ਵੱਡੇ ਆਕਾਰੀ ਜੀਵ ਦਾ ਜ਼ਿਕਰ ਬਾਣੀ ਵਿੱਚ ਕੀਤਾ। ਸਭ ਤੋਂ ਛੋਟਾ ਜੀਵ ਕੀ ਮੰਨਦੇ ਹਾਂ ਅਸੀਂ? ਸਭ ਤੋਂ ਨਿੱਕਾ ਕਿਹਨੂੰ ਮੰਨਦੇ ਹਾਂ? ਕੀੜੀ ਨੂੰ, ਚਿੰਟੀ ਨੂੰ, ਤੇ ਸਭ ਤੋਂ ਵੱਡਾ ਹਾਥੀ ਨੂੰ। ਹੁਣ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚੀਟੀ ਤੇ ਹਾਥੀ ਦੀ ਗੱਲ ਵੀ ਕੀਤੀ ਹੈ, ਕਿਤੇ ਉਹਨਾਂ ਦੇ ਸੁਭਾਅ ਦੀ ਗੱਲ ਕੀਤੀ ਹੈ, ਕਿਤੇ ਉਹਨਾਂ ਦੇ ਆਕਾਰ ਕਰਕੇ ਕੁਝ ਸਿੱਖਣ ਦੀ ਗੱਲ ਕੀਤੀ। ਜਿਵੇਂ ਚੀਟੀ ਤੋਂ ਨਿਮਰਤਾ ਸਿਖਾਈ, ਹਾਲਾਂਕਿ ਚੀਟੀ ਵਿੱਚ ਨਿਮਰਤਾ ਦੀ ਗੱਲ ਨਹੀਂ, ਪਰ ਉਹਦੇ ਆਕਾਰ ਤੋਂ ਇਹ ਗੁਣ ਲੈ ਲਿਆ ਵੀ ਉਹ ਛੋਟੀ ਹੈ, ਇਸ ਕਰਕੇ ਉਹਦੇ ਤੋਂ ਇਹ ਗੁਣ ਲੈਣਾ ਵੀ ਜਿੰਨਾ ਕੋਈ ਨਿਮਰਤਾ ਵਿੱਚ ਰਹੇਗਾ, ਨੀਵਾਂ ਰਹੇਗਾ, ਉਹ ਵਾਹਿਗੁਰੂ ਦੇ ਮਿਠਾਸ ਰੂਪੀ ਖੰਡ ਨੂੰ ਪ੍ਰਾਪਤ ਕਰ ਲਏਗਾ, ਦਾਣਿਆਂ ਨੂੰ ਪ੍ਰਾਪਤ ਕਰ ਲਏਗਾ। ਤੇ ਜਿੱਡਾ ਕੋ ਵੱਡ ਆਕਾਰੀ ਹੋਏਗਾ ਹਾਥੀ। ਵੈਸੇ ਹਾਥੀ ਦੇ ਅੰਦਰ ਦੋਸ਼ ਬਾਣੀ ਵਿੱਚ ਹੋਰ ਲਿਖਿਆ, ਕਾਮ ਦਾ ਦੋਸ਼ ਹੈ, ਮੈਗਲ ਵੀ ਕਿਹਾ ਗਿਆ, ਕੁੰਚਰ ਵੀ ਕਿਹਾ ਗਿਆ ਉਹਨੂੰ, ਉਹਦੇ ਅੰਦਰ ਕਾਮ ਦਾ ਦੋਖ ਹੈ, ਪਰ ਕਿਤੇ ਉਹਦੇ ਵੱਡ ਆਕਾਰ ਦੇ ਨੂੰ ਦੇਖ ਕਰਕੇ ਜਾਂ ਬਿਆਨ ਕਰਕੇ ਉਹਦਾ ਹੰਕਾਰ ਲਿਖਿਆ ਵੀ ਜਿਵੇਂ ਹਾਥੀ ਵੱਡਾ ਆਕਾਰੀ ਹੁੰਦਾ ਹੈ, ਮਨੁੱਖ ਦੇ ਅੰਦਰ ਵੀ ਹਾਥੀ ਜਿੱਡਾ ਹੰਕਾਰ ਪਲਦਾ, ਇਸ ਕਰਕੇ ਹਾਥੀ ਦੇ ਆਕਾਰ ਨੂੰ ਹੰਗਤਾ ਨਾਲ ਤਸ਼ਬੀਹ ਦੇ ਦਿੱਤੀ ਤੇ ਚਿੰਟੀ ਦੇ ਛੋਟੇ ਆਕਾਰ ਨੂੰ ਨਿਮਰਤਾ ਨਾਲ ਤੁਲਨਾ ਦੇ ਦਿੱਤੀ। ਅਸੀਂ ਬਾਬਾ ਕਬੀਰ ਜੀ ਦੇ ਬਚਨ ਪੜ੍ਹਦੇ ਹਾਂ ਨਾ, ਜਿੱਥੇ ਉਹਨਾਂ ਨੇ ਕਿਹਾ, ਹਰ ਹੈ ਖਾਂਡ ਰੇਤ ਮੈਂ ਬਿਖਰਿਓ, ਹਸਤੀ ਚੁਣਿਓ ਨਾ ਜਾਏ। ਹਸਤੀ ਦਾ ਅਰਥ ਹੈ ਹਾਥੀ, ਹਾਥੀ ਲਈ ਹਸਤੀ, ਮਤੰਗ, ਕੁੰਚਰ, ਮੈਗਲ ਇਹ ਸ਼ਬਦ ਵਰਤੇ ਗਏ। ਹਸਤੀ ਚੁਣਿਓ ਨਾ ਜਾਈ, ਕਹੋ ਕਮੀਰ ਕੁਲ ਜਾਤ ਪਾਤ ਤਜ, ਚੀਂਟੀ ਹੋਏ ਚੁਣ ਖਾਈ। ਚੀਂਟੀ ਦਾ ਅਰਥ ਇੱਥੇ ਲੈ ਲਿਆ ਨਿਮਰਤਾ, ਵੀ ਤੂੰ ਕੀੜੀ ਬਣ ਜਾ, ਕੀੜੀ ਬਣਨ ਦਾ ਅਰਥ ਹੈ ਨਿਮਰਤਾ ਵਿੱਚ ਆ ਜਾ, ਨਿਵਾਣ ਵਿੱਚ ਆ ਜਾ। ਹਾਥੀ ਦਾ ਅਰਥ ਹੈ ਆਪਣੀ ਹੰਗਤਾ ਨੂੰ ਤਿਆਗ ਦੇ। ਸਿੰਘ ਦਾ, ਸ਼ੇਰ ਦਾ ਜ਼ਿਕਰ ਮਿਲਦਾ ਹੈ, ਕਾਂ ਦਾ ਜ਼ਿਕਰ ਮਿਲਦਾ ਹੈ, ਬਗਲੇ ਦਾ ਜ਼ਿਕਰ ਮਿਲਦਾ ਹੈ, ਹੰਸ ਦਾ ਜ਼ਿਕਰ ਮਿਲਦਾ ਹੈ, ਲੂੰਬੜ ਦਾ, ਬੇਅੰਤ ਜਾਨਵਰਾਂ ਜੀਵਾਂ ਦੇ ਉਹਨਾਂ ਦੇ ਸੁਭਾਅ ਔਗਣ ਗੁਣ ਔਗਣਾਂ ਤੋਂ ਸਤਿਗੁਰੂ ਜੀ ਨੇ ਸਾਨੂੰ ਸਿਖਾਇਆ ਹੈ। ਕੁੱਤੇ ਦਾ ਬਹੁਤ ਜ਼ਿਕਰ ਹੈ, ਸਵਾਣ ਕਰਕੇ, ਕੁੱਕਰ ਕਰਕੇ, ਕੁੱਤਾ ਕਰਕੇ ਲਿਖਿਆ ਹੈ। ਇੱਕ ਬਹੁਤ ਪਿਆਰਾ ਸ਼ਬਦ ਹੈ ਬਾਬਾ ਕਬੀਰ ਜੀ ਦਾ, ਜਿਹਦੀ ਰਹਾਉ ਦੀ ਪੰਕਤੀ ਹੈ ਸ਼ਾਇਦ, ਜੇਤੇ ਜੀਤੇ ਤੇ ਡਹਿਕਾਈ, ਮਾਇਆ ਦੇ ਉੱਪਰ ਸ਼ਬਦ ਹੈ। ਉਹਦੇ ਵਿੱਚ ਬਹੁਤ ਸਾਰੇ ਜਾਨਵਰਾਂ ਦਾ, ਜੀਵਾਂ ਦਾ, ਸਿੱਧਾ ਨਾਥਾਂ ਦਾ ਬਾਬਾ ਜੀ ਨੇ ਜ਼ਿਕਰ ਕੀਤਾ। ਮੈਂ ਸਿਰਫ ਇਹ ਕਹਿਣਾ ਚਾਹੁੰਦਾ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੰਛੀਆਂ ਦਾ, ਜਾਨਵਰਾਂ ਦਾ, ਜੀਵਾਂ ਦਾ, ਪ੍ਰਾਣੀਆਂ ਦਾ ਹਵਾਲਾ ਦੇ ਕਰਕੇ
ਇੱਕ ਬਿੰਬ ਸਿਰਜਿਆ ਹੈ, ਪ੍ਰਤੀਕ ਸਿੰਬਲ ਬਣਾਇਆ ਹੈ ਕਿ ਉਹਦੇ ਤੋਂ ਸਾਨੂੰ ਕੁਝ ਸੇਧ ਮਿਲ ਜਾਏ, ਸਿੱਖਿਆ ਮਿਲ ਜਾਏ। ਇਸੇ ਤਰ੍ਹਾਂ ਜਦੋਂ ਵੀ ਬਰਸਾਤੀ ਗੱਲ, ਬਰਸਾਤ ਦੇ ਮੌਸਮ ਦੀ ਮਲਾਰ ਰਾਗ ਅੰਦਰ ਗੁਰੂ ਸਾਹਿਬ ਜੀ ਨੇ ਬਬੀਹੇ ਦਾ ਤੇ ਮੋਰ ਦਾ ਬੜਾ ਜ਼ਿਕਰ ਕੀਤਾ, ਕਿਉਂਕਿ ਮੋਰ ਵੀ ਬੱਦਲਾਂ ਦੇ ਨਾਲ ਉਹਦੀ ਪ੍ਰੀਤ ਹੈ। ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ, ਕਿ ਉਹ ਵੀ ਪਹਿਲਾਂ ਪਾਉਂਦੇ ਨੇ, ਉਹ ਵੀ ਪੁਕਾਰਦੇ ਨੇ, ਤੇ ਬਬੀਹਾ ਵੀ ਪੁਕਾਰਦਾ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਦਤਾਰ ਜੀ ਨੇ ਇਹ ਪੰਛੀਆਂ ਦੇ ਨਾਮ ਵਰਤ ਕੇ ਸਾਡੇ ਅੰਦਰ ਦੀ ਜਗਿਆਸਾ ਨੂੰ, ਸਾਡੇ ਅੰਦਰ ਨੂੰ ਪੜਨ ਦਾ, ਆਪਣੇ ਆਪ ਨੂੰ ਸਵੈ ਪੜਚੋਲ ਕਰਨ ਦਾ ਗੁਰਦੇਵ ਜੀ ਨੇ ਇੱਕ ਤਰੀਕਾ ਦੱਸਿਆ। ਹੁਣ ਇੱਥੇ ਸੰਬੋਧਨ ਬਬੀਹੇ ਨੂੰ ਹੈ, ਬਬੀਹਾ, ਹੇ ਬਬੀਹੇ, ਜਿਸ ਨੂੰ ਤੂੰ ਪੁਕਾਰਦਾ, ਕਿ ਜਿਸ ਨੂੰ ਤੂੰ ਪੁਕਾਰ ਰਿਹਾ, ਬਾਰਿਸ਼ ਨੂੰ ਪੁਕਾਰ ਰਿਹਾ, ਸਵਾਤੀ ਬੂੰਦ ਨੂੰ ਬਬੀਹਾ ਪੁਕਾਰ ਰਿਹਾ। ਪਰ ਇੱਥੇ ਭਾਵ ਇਹ ਹੋ ਗਿਆ ਅਖਰੀ ਅਰਥ, ਇਸ ਪੰਕਤੀਆਂ ਦੇ ਭਾਵ ਅਰਥ ਕੀ ਹੋ ਗਏ? ਬਬੀਹੇ ਦਾ ਅਰਥ ਹੈ ਜਗਿਆਸੂ, ਗੁਰਮੁਖ ਜਨ ਜਿਹਨੂੰ ਵਾਹਿਗੁਰੂ ਦੇ ਨਾਮ ਦੇ ਜਲ ਦੀ ਪਿਆਸ ਲੱਗੀ ਹੋਈ ਹੈ, ਨਾਮ ਜਲ ਜਿਹਦੇ ਅੰਦਰ ਦਾ ਆਧਾਰ ਹੈ, ਤੇ ਉਹਦੀ ਪੁਕਾਰ ਕਰਦਾ ਹੈ। ਬਬੀਹਾ, ਜਿਸ ਨੂੰ ਤੂੰ ਪੁਕਾਰਦਾ, ਗੁਰੂ ਸਾਹਿਬ ਕਹਿੰਦੇ ਹੇ ਬਬੀਹੇ, ਜਿਸ ਸਵਾਤੀ ਬੂੰਦ ਨੂੰ ਤੂੰ ਪੁਕਾਰਦਾ ਹੈ, ਤਿਸ ਨੂੰ ਲੋਚੈ ਸਭ ਕੋਏ, ਕੱਲਾ ਤੂੰ ਹੀ ਨਹੀਂ, ਸਾਰੀ ਲੁਕਾਈ ਉਸ ਨੂੰ ਲੋਚਦੀ ਹੈ। ਜਲ ਨੂੰ ਸਾਰੇ ਲੋਚਦੇ ਨੇ, ਜਲ ਸਾਰਿਆਂ ਦਾ ਆਧਾਰ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਜੀ ਨੇ ਸਲੋਕ 12 ਤੇ ਵਧੀਕ ਅੰਦਰ ਬਬੀਹੇ ਦੇ ਸਲੋਕ, ਬਬੀਹੇ ਦੇ ਉੱਪਰ ਬੜੇ ਸਲੋਕ ਉਚਾਰਨ ਕੀਤੇ ਨੇ, ਬਬੀਹੇ ਨੂੰ ਸੰਬੋਧਨ ਹੋ ਕਰਕੇ ਇਹ ਬਚਨ ਕੀਤੇ ਨੇ, ਤੇ ਬਚਨ ਕੀਤੇ ਨੇ ਬਬੀਹਾ, ਜਲ ਮੈਂ ਤੇਰਾ ਵਾਸ ਹੈ, ਕਿ ਤੇਰਾ ਵਾਸ ਹੀ ਜਲ ਵਿੱਚ ਹੈ, ਜਲ ਹੀ ਮਾਹੇ ਫਿਰਾਹੇ, ਜਲ ਦੇ ਵਿੱਚ ਤੂੰ ਫਿਰਦਾ ਰਹਿੰਦਾ, ਭਟਕਦਾ ਰਹਿੰਦਾ। ਬਬੀਹਾ ਪੰਛੀ ਹੈ, ਉਹ ਪਾਣੀ ਦੇ ਨੇੜੇ ਰਹਿੰਦਾ, ਪਰ ਹੈਰਾਨੀ ਦੀ ਗੱਲ ਹੈ ਕਿ ਉਸ ਪਾਣੀ ਰਾਹੀਂ ਉਹਦੀ ਪਿਆਸ ਨਹੀਂ ਬੁੱਝਦੀ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਬਬੀਹੇ ਦੇ ਰਾਹੀਂ ਇਹ ਸੰਬੋਧਨ ਕਰਦੇ ਨੇ ਕਿ ਸਾਰੀ ਲੁਕਾਈ, ਸਾਰਾ ਜੀਵ ਮਨੁੱਖ ਜਿਹੜੇ ਨੇ ਲੋਚਦੇ ਨੇ, ਪੁਕਾਰ ਕਰਦੇ ਨੇ, ਉਹਨਾਂ ਦੀ ਪੁਕਾਰ ਠੀਕ ਹੈ, ਲੋਚਾ ਠੀਕ ਹੈ, ਪਰ ਉਸ ਲੋਚਾ ਨੂੰ ਪੂਰਿਆਂ ਕਰਨ ਦਾ ਜਿਹੜਾ ਸਾਧਨ ਹੈ ਨਾ, ਜਿਹੜਾ ਰਸਤਾ ਹੈ ਨਾ, ਉਹ ਕਿਸੇ ਕਿਸੇ ਵਿਰਲੇ ਦੇ ਹੱਥ ਵਿੱਚ ਹੁੰਦਾ। ਹਰ ਕਿਸੇ ਦੇ ਅੰਦਰ ਇੱਛਾ ਭਲੀ ਜਾਗ ਜਾਂਦੀ ਹੈ। ਸਿਆਣਿਆਂ ਲੋਕਾਂ ਨੇ ਇੱਕ ਬੜੇ ਪਿਆਰੇ ਬਚਨ ਕੀਤੇ ਨੇ ਕਿ ਭਲੀ ਇੱਛਾ ਦੀ ਕਾਮਨਾ ਕਰਨੀ ਬੜੀ ਚੰਗੀ ਗੱਲ ਹੈ, ਪਰ ਇਹ ਜ਼ਰੂਰੀ ਨਹੀਂ ਇੱਛਾ ਤੇ ਸਾਰੇ ਚੰਗੀ ਕਰਦੇ ਨੇ। ਕਿਸੇ ਦੇ ਅੰਦਰ ਨੂੰ ਵੀ ਪੁੱਛ ਲਓ, ਪੜ੍ਹ ਲਓ, ਗੱਲਬਾਤ ਕਰ ਲਓ, ਸਭ ਕੋਈ ਚੰਗੀ ਗੱਲ ਹੀ ਕਰੇਗਾ, ਚੰਗੀ ਕਾਮਨਾ ਕਰੇਗਾ ਵੀ ਮੇਰਾ ਮਨ ਕਰਦਾ ਮੈਂ ਆਹ ਕਰਾਂ, ਮੇਰਾ ਜੀ ਕਰਦਾ ਮੈਂ ਆਹ ਕਰਾਂ, ਐਸਾ ਹੋਣਾ ਚਾਹੀਦਾ। ਹਰ ਇੱਕ ਦੀ ਲੋਚਾ ਠੀਕ ਹੁੰਦੀ ਹੈ, ਪਰ ਉਸ ਲੋਚਾ ਨੂੰ ਪੂਰਿਆਂ ਕਰਨ ਦਾ ਰਸਤਾ ਹਰ ਕੋਈ ਠੀਕ ਨਹੀਂ ਅਪਣਾਉਂਦਾ। ਇੱਛਾ ਚੰਗੀ ਰੱਖ ਲੈਣੀ ਚੰਗੀ ਗੱਲ ਹੈ, ਪਰ ਉਸ ਇੱਛਾ ਦੀ ਪੂਰਤੀ ਦੇ ਲਈ ਰਾਹ ਵੀ ਚੰਗਾ ਚੁਣਨਾ ਪੈਂਦਾ, ਰਸਤਾ ਵੀ ਭਲਾ ਹੋਣਾ ਚਾਹੀਦਾ ਹੈ। ਨਹੀਂ ਤੇ ਇੱਛਾ ਚੰਗੀ ਹੋਵੇ, ਕਾਮਨਾ ਭਲੀ ਬੰਦਾ ਕਰਦਾ ਹੋਵੇ, ਪਰ ਮਾਰਗ ਦੇ ਦੂਜੇ ਤੇ ਪੈ ਜਾਏ, ਕੁਰਾਹੇ ਤੇ ਪੈ ਜਾਏ, ਉਹ ਕਾਮਨਾ ਜਿਹੜੀ ਹੈ ਪਤਾ ਹੀ ਨਹੀਂ ਕਦੋਂ ਖੰਭ ਲਾ ਕੇ ਉੱਡ ਜਾਂਦੀ ਹੈ। ਉਹਦੀ ਥਾਂ ਤੇ ਫਿਰ ਮੰਦ ਭਾਵਨਾਵਾਂ, ਮੰਦ ਇੱਛਾਵਾਂ, ਮੰਦ ਕਲਪਨਾ ਬੰਦੇ ਨੂੰ ਘੇਰ ਲੈਂਦੀਆਂ ਨੇ। ਇਸ ਕਰਕੇ ਗੁਰਦੇਵ ਜੀ ਕਹਿੰਦੇ ਵੀ ਜਿਸ ਨੂੰ ਤੂੰ ਪੁਕਾਰਦਾ ਹੈ ਨਾ ਬਾਬੀਹਾ, ਜਿਸ ਨੂੰ ਤੂੰ ਪੁਕਾਰਦਾ, ਤਿਸ ਨੂੰ ਲੋਚੈ ਸਭ ਕੋਏ, ਸਾਰਾ ਜਗਤ ਲੋਚਦਾ ਹੈ, ਸਾਰਾ ਸੰਸਾਰ ਪਰਮਾਤਮਾ ਪਰਮੇਸ਼ਵਰ ਦੇ ਲਈ ਪੁਕਾਰਦਾ ਤੇ ਹੈ, ਤਰਲੇ ਤੇ ਪਾਉਂਦਾ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਦਤਾਰ ਜੀ ਨੇ ਬਾਣੀ ਵਿੱਚ ਬੇਅੰਤ ਥਾਵਾਂ ਤੇ ਕਿਰਪਾ ਕੀਤੀ ਹੈ ਕਿ ਹਰ ਕੋਈ ਰਾਮ ਰਾਮ ਕਰਤਾ ਸਭ ਜਗ ਫਿਰੈ, ਜਗ ਹੀ ਜਿਹੜਾ ਹੈ ਉਹ ਵਾਹਿਗੁਰੂ ਵਾਹਿਗੁਰੂ ਕਰਦਾ ਹੈ, ਰਾਮ ਰਾਮ ਕਰਦਾ ਹੈ, ਅੱਲਾ ਦਾ ਨਾਂ ਲੈਂਦਾ, ਖੁਦਾ ਦਾ ਨਾਂ ਲੈਂਦਾ, ਆਪੋ ਆਪਣੇ ਤਰੀਕੇ ਦੇ ਨਾਲ ਲੋਚਾ ਰੱਖਦਾ ਹੈ। ਪਰ ਦਤਾਰ ਜੀ ਕਹਿੰਦੇ ਲੋਚਾ ਰੱਖਣੀ ਚੰਗੀ ਗੱਲ ਹੈ, ਪਰ ਸਾਰਿਆਂ ਦੀ ਲੋਚਾ ਨੂੰ ਭਾਗ ਲੱਗਦਾ, ਸਾਰਿਆਂ ਦੀ ਪੁਕਾਰ ਨੂੰ ਭਾਗ ਲੱਗਦਾ ਕਿ ਨਹੀਂ? ਤੇ ਗੁਰਦੇਵ ਪਿਤਾ ਮਹਾਰਾਜ ਜੀ ਅੱਗੇ ਕਿਰਪਾ ਕਰਦੇ ਨੇ, ਆਪਣੀ ਕਿਰਪਾ ਕਰਕੇ ਵਸ ਸੀ, ਵਸ ਸੀ ਦਾ ਅਰਥ ਹੈ ਵੀ ਮੀਂਹ ਜਿਵੇਂ ਵਰਦਾ ਹੈ, ਸ਼ਬਦ ਅਸੀਂ ਵਰਤਨੇ ਹਾਂ ਵੀ ਮੀਂਹ ਵਰ ਰਿਹਾ, ਮੀਂਹ ਵਸ ਰਿਹਾ ਵੀ ਕਿਹਾ ਜਾਂਦਾ, ਵਸਦਾ ਹੈ ਭਾਵ ਕੀ ਛੈਬਰ ਲਾ ਰਿਹਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਬਾਰਿਸ਼ ਦੀ ਉਦਾਹਰਨ ਦੇ ਕੇ, ਤੁਲਨਾ ਉਪਮਾ ਦੇ ਕਰਕੇ ਕਹਿ ਰਹੇ ਨੇ ਕਿ ਜਿਵੇਂ ਇੱਕ ਬਬੀਹਾ ਪੁਕਾਰ ਕਰਦਾ ਹੈ, ਉਵੇਂ ਹੋਰ
ਇਹ ਤਾਂ ਲੋਚਾ ਸਭ ਕੋਏ ਦਾ ਅਰਥ ਹੈ ਕਿ ਜਦੋਂ ਔੜ ਲੱਗੀ ਹੁੰਦੀ ਹੈ ਨਾ, ਔੜ ਦਾ ਮਤਲਬ ਆਪ ਜੀ ਸਮਝਦੇ ਹੋ ਕਿ ਜਦੋਂ ਹਰ ਪਾਸੇ ਤਪਸ਼ ਹੋਵੇ, ਗਰਮੀ ਹੋਵੇ ਤੇ ਬਾਰਿਸ਼ ਦੀ ਇੱਕ ਵੀ ਬੂੰਦ ਨਾ ਡਿੱਗੇ। ਵੇਖੋ ਪਰਮਾਤਮਾ ਦੀਆਂ ਨਿਆਮਤਾਂ ਕਿੱਦੀਆਂ ਨੇ ਕਿ ਭਾਵੇਂ ਮਨੁੱਖ ਕੋਲ ਕਿੰਨਾ ਮਰਜ਼ੀ ਪਾਣੀ ਹੋਵੇ, ਜਲ ਹੋਵੇ, ਪਰ ਜਦੋਂ ਤਪਦਾ ਹੋਵੇ ਨਾ, ਤਪਸ਼ ਹੋਵੇ, ਔੜ ਲੱਗੀ ਹੋਵੇ, ਜਿੰਨਾ ਚਿਰ ਮੇਘ ਨਹੀਂ ਆਉਂਦੇ, ਜਿੰਨਾ ਚਿਰ ਵਰਖਾ ਨਹੀਂ ਹੁੰਦੀ, ਉਨਾ ਚਿਰ ਧਰਤੀ ਦਾ ਹਿਰਦਾ ਸ਼ੀਤਲ ਨਹੀਂ ਹੁੰਦਾ, ਠੰਡਾ ਨਹੀਂ ਹੁੰਦਾ। ਇਹ ਵਾਹਿਗੁਰੂ ਦੀ ਨਿਆਮਤ ਹੈ। ਭਾਵੇਂ ਕਿੰਨਾ ਕੋਈ ਆਪਣੇ ਤੇ ਪਾਣੀ ਪਾ ਲਏ, ਪਾਣੀ ਦੀਆਂ ਬੁਛਾਰਾਂ ਪਾ ਦੇ, ਛਿੱਟੇ ਤਰੌਂਕ ਦੇ, ਬੜਾ ਕੁਝ ਕੀਤਾ ਜਾਂਦਾ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਦਤਾਰ ਜੀ ਕਹਿੰਦੇ ਜਿਵੇਂ ਔੜ ਦੇ ਸਮੇਂ ਵਿੱਚ ਜੀਵ ਸਾਰੇ ਵਿਆਕੁਲ ਹੋ ਜਾਂਦੇ ਨੇ, ਇੱਕ ਜੀਵ ਨਹੀਂ, ਬਾਰਿਸ਼ ਦੀ ਲੋੜ ਕੱਲੇ ਜ਼ਿਮੀਦਾਰ ਨੂੰ ਥੋੜਾ ਹੈ ਜਾਂ ਕੱਲੇ ਬਬੀਹੇ ਨੂੰ ਥੋੜਾ ਹੈ, ਬਾਰਿਸ਼ ਦੀ, ਮੀਂਹ ਦੀ, ਕਣੀ ਦੀ ਤੇ ਹਰ ਜੀਵ ਨੂੰ, ਨਿੱਕੇ ਤੋਂ ਨਿੱਕੇ ਧਰਤੀ ਦੇ ਕਣ ਨੂੰ, ਇੱਕ ਛੋਟੇ ਤੋਂ ਛੋਟੇ ਘਾਹ ਦੇ ਤ੍ਰਿਣ ਨੂੰ ਵੀ ਉਸ ਵਾਹਿਗੁਰੂ ਪਰਮਾਤਮਾ ਦੀ ਰਹਿਮਤ ਬਾਰਿਸ਼ ਦੀ ਲੋੜ ਹੈ, ਤੇ ਵੱਡੇ ਤੋਂ ਵੱਡੇ ਜੀਵ ਨੂੰ ਵੀ ਬਾਰਿਸ਼ ਚਾਹੀਦੀ ਹੈ, ਮੀਂਹ ਚਾਹੀਦਾ ਹੈ। ਜੇ ਔੜ ਲੱਗ ਜਾਏ, ਕਾਲ ਪੈ ਜਾਏ, ਬਾਰਿਸ਼ ਨਾ ਹੋਵੇ, ਤਾਂ ਬਹੁਤ ਜ਼ਿਆਦਾ ਦੁਨੀਆ ਜਿਹੜੀ ਹੈ ਉਹ ਇਸ ਹੱਥੋਂ ਜਿਹੜੀ ਕੁਰਲਾਂਦੀ ਹੈ, ਪੁਕਾਰ ਕਰਦੀ। ਅਗਲੇ ਸਲੋਕ ਵਿੱਚ ਸਤਿਗੁਰਾਂ ਨੇ ਜ਼ਿਕਰ ਕਰਨਾ। ਸੋ ਗੁਰਦੇਵ ਜੀ ਕਹਿ ਰਹੇ ਨੇ ਵੀ ਜਿਵੇਂ ਬਾਰਿਸ਼ ਦੀ ਕਮੀ ਹੋਵੇ, ਔੜ ਲੱਗ ਜਾਏ ਤੇ ਸਾਰੀ ਲੁਕਾਈ ਪੁਕਾਰਦੀ ਹੈ, ਸਾਰੀ ਲੁਕਾਈ ਤਰਾਹ ਤਰਾਹ ਕਰਦੀ ਹੈ, ਬਬੀਹੇ ਤੂੰ ਵੀ ਕਰ ਰਿਹਾ, ਤੂੰ ਵੀ ਉਹਨਾਂ ਦੇ ਵਿੱਚੋਂ ਹੈ, ਸਾਰੇ ਹੀ ਲੋਚਾ ਰੱਖਦੇ ਨੇ, ਪਰ ਉਹਨੇ ਆਪਣੀ ਕਿਰਪਾ ਨਾਲ, ਆਪਣੀ ਮਰਜ਼ੀ ਨਾਲ, ਆਪਣੀ ਮੌਜ ਨਾਲ ਵਰਸਣਾ ਹੈ, ਕਿਉਂਕਿ ਉਹ ਕਿਸੇ ਦੇ ਹੁਕਮ ਵਿੱਚ ਬੱਝਾ ਹੋਇਆ ਨਹੀਂ, ਉਹ ਕਿਸੇ ਦਾ ਬੱਝਾ ਹੋਇਆ ਨਹੀਂ, ਸਾਰੀ ਲੁਕਾਈ ਪੁਕਾਰਦੀ ਹੈ, ਪਰ ਆਪਣੀ ਕਿਰਪਾ ਕਰਕੇ ਵਸ ਸੀ, ਉਹ ਆਪਣੀ ਕਿਰਪਾ ਦੇ ਨਾਲ ਵਰਸਦਾ ਹੈ, ਆਪਣੀ ਕਿਰਪਾ ਦੇ ਨਾਲ ਫਿਰ ਸਾਰੇ ਜੀਵਾਂ ਦੇ ਉੱਤੇ ਆਪਣੀ ਰਹਿਮਤ ਦਾ ਛੱਟਾ ਪਾਉਂਦਾ ਹੈ। ਵਣ ਤ੍ਰਿਣ ਹਰਿਆ ਹੋਏ, ਤੇ ਫਿਰ ਇੱਕ ਬਬੀਹਾ ਨਹੀਂ, ਵਣ, ਵਣ ਦਾ ਅਰਥ ਹੈ ਜੰਗਲ, ਤ੍ਰਿਣ ਦਾ ਅਰਥ ਹੈ ਬੂਟੇ, ਜੰਗਲ ਤੇ ਜੰਗਲ ਦੇ ਸਾਰੇ ਬੂਟੇ ਹੀ, ਭਾਵ ਵਣਸਪਤੀ ਹੀ, ਸਾਰੀ ਦੀ ਸਾਰੀ ਹੀ ਹਰੀ ਹੋ ਜਾਂਦੀ ਹੈ, ਖਿੜ ਜਾਂਦੀ ਹੈ, ਜਿਹੜੀ ਵਾਹਿਗੁਰੂ ਦੇ ਨਾਮ ਰੁੱਖ ਤੋਂ, ਵਰਖਾ ਤੋਂ ਬਿਨਾਂ ਅੰਦਰ ਹਿਰਦੇ ਜਿਹੜੇ ਸੁੱਕੇ ਕਾਨਿਆਂ ਵਰਗੇ ਹੋਏ ਬੈਠੇ ਸਨ, ਪਰ ਜਦੋਂ ਉਸ ਵਾਹਿਗੁਰੂ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਉਹਦੀ ਰਹਿਮਤ ਦਾ ਮੀਂਹ ਪਿਆ, ਉਹਦੀ ਰਹਿਮਤ ਦੀ ਵਰਖਾ ਦੇ ਨਾਲ ਸਾਰੇ ਜੀਵ ਜਿਹੜੇ ਨੇ ਉਹ ਹਰੇ ਭਰੇ ਹੋ ਗਏ, ਉਹਨਾਂ ਦਾ ਹਿਰਦਾ ਖਿੰਡ ਗਿਆ, ਉਹਨਾਂ ਦਾ ਹਿੱਡਾ ਖਿੜ ਗਿਆ, ਮੌਲਿਆ ਹੋ ਗਿਆ। ਗੁਰ ਪ੍ਰਸਾਦੀ ਪਾਈ ਹੈ ਵਿਰਲਾ ਬੂਝੈ ਕੋਏ, ਇਹ ਗੁਰੂ ਦੀ ਕਿਰਪਾ ਦੇ ਨਾਲ ਉਹਦੀ ਰਹਿਮਤ ਦੀਆਂ ਕਣੀਆਂ ਮਿਲਦੀਆਂ ਨੇ, ਅੰਮ੍ਰਿਤ ਨਾਮ ਮਿਲਦਾ ਹੈ, ਕੋਈ ਵਿਰਲਾ ਇਸ ਗੱਲ ਨੂੰ ਬੁੱਝਦਾ ਹੈ, ਬੁੱਝਣ ਦਾ ਅਰਥ ਹੈ ਜਾਣਦਾ ਹੈ, ਸਮਝਦਾ ਹੈ, ਸਾਰੇ ਹੀ ਉਸ ਵਾਹਿਗੁਰੂ ਦੇ ਹੁਕਮ ਨੂੰ ਬੁੱਝ ਨਹੀਂ ਸਕਦੇ, ਜਾਣ ਨਹੀਂ ਸਕਦੇ, ਉਹਦੇ ਘਰ ਦੀ ਰਹਿਮਤ ਨੂੰ ਮਾਣ ਨਹੀਂ ਸਕਦੇ, ਉਸ ਦੀਆਂ ਰਹਿਮਤਾਂ ਨੂੰ ਮਾਣਦੇ ਸਾਰੇ ਹਨ, ਪਰ ਇਹ ਜਾਣਨਾ, ਇਹ ਬੁੱਝਣਾ ਕਿ ਉਹਦੀ ਦਾਤ ਹੈ, ਇਹ ਕਿਸੇ ਵਿਰਲੇ ਗੁਰਮੁਖ ਦੇ ਹੱਥ ਵਿੱਚ ਆਉਂਦਾ ਹੈ, ਕਿਸੇ ਵਿਰਲੇ ਗੁਰਮੁਖ ਦੇ ਹਿੱਸੇ ਵਿੱਚ ਆਉਂਦਾ ਹੈ। ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਦੇ ਨਾਲ ਪਾਈ ਹੈ, ਉਹਦੀ ਬਖਸ਼ਿਸ਼ ਨੂੰ ਪਾਇਆ ਜਾਂਦਾ ਹੈ। ਵਿਰਲਾ, ਕੋਈ ਵਿਰਲਾ ਅਨੇਕਾਂ ਵਿੱਚੋਂ ਇੱਕ, ਬੁੱਝ ਹੈ, ਸਮਝਦਾ ਹੈ, ਜਾਣਦਾ ਹੈ। ਬਹਿਦਿਆਂ ਉੱਠਦਿਆਂ ਨਿੱਤ ਧਿਆਈ ਹੈ, ਜਿਹੜੇ ਬੁੱਝ ਲੈਂਦੇ ਨੇ, ਜਿਹੜੇ ਜਾਣ ਲੈਂਦੇ ਨੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਭਾਈ, ਫਿਰ ਉਹਨਾਂ ਵਾਂਗੂ ਤੂੰ ਵੀ ਬੁੱਝਣ ਵਾਲਿਆਂ ਦੀ ਨਿਸ਼ਾਨੀ ਕੀ ਹੈ ਕਿ ਉੱਠਦਿਆਂ ਬਹਿੰਦਿਆਂ ਪਲ ਪਲ ਸਵਾਸ ਸਵਾਸ ਉਹਦੇ ਸ਼ੁਕਰ ਵਿੱਚ ਰਹਿੰਦੇ ਨੇ, ਉਹਦੇ ਤਰਸ ਵਿੱਚ ਰਹਿੰਦੇ ਨੇ, ਉਹਦੇ ਸ਼ੁਕਰਾਨੇ ਵਿੱਚ, ਉਹਦੀ ਰਜ਼ਾ ਵਿੱਚ ਰਹਿੰਦੇ ਨੇ। ਤੇ ਜੇ ਤੂੰ ਵੀ ਗੁਰ ਪ੍ਰਸਾਦ ਚਾਹੁੰਦਾ ਹੈ, ਗੁਰੂ ਕਿਰਪਾ ਚਾਹੁੰਦਾ ਹੈ, ਬਹਿੰਦਿਆਂ ਉੱਠਦਿਆਂ ਨਿੱਤ ਧਿਆਈ ਹੈ, ਨਿੱਤ ਹੀ, ਰੋਜ਼ ਹੀ, ਹਰ ਵਕਤ ਹੀ ਉੱਠਦਿਆਂ ਬਹਿੰਦਿਆਂ ਉਸ ਵਾਹਿਗੁਰੂ ਪਰਮਾਤਮਾ ਪਰਮੇਸ਼ਵਰ ਨੂੰ ਧਿਆ। ਧਿਆਉਣ ਦਾ ਮਤਲਬ ਹੈ ਹਰ ਵਕਤ ਉਹਦੇ ਸ਼ੁਕਰ ਵਿੱਚ ਹੀ ਰਹਿਣਾ, ਉਹਦੀ ਰਜ਼ਾ ਵਿੱਚ ਰਹਿਣਾ, ਉਹਦੇ ਹੁਕਮ ਵਿੱਚ ਰਹਿਣਾ, ਉਹਦੇ ਹਜ਼ੂਰੀ ਨੂੰ ਮੰਨਣਾ, ਹਰ ਵਕਤ ਵੀ ਉਹ ਮੇਰੇ ਨਾਲ ਹੈ, ਸਦਾ ਅੰਗ ਸੰਗੇ ਹੈ, ਉਹ ਮੇਰੇ ਤੋਂ ਦੂਰ ਨਹੀਂ। ਉਹਨੂੰ ਧਿਆਉਣ ਦਾ ਅਰਥ ਸਿਰਫ ਤੇ ਸਿਰਫ ਇੱਕੋ ਹੀ ਹੈ ਕਿ ਸਦਾ ਉਹਨੂੰ ਆਪਣੇ ਅੰਗ ਸੰਗ ਸਮਝਣਾ, ਸਦਾ ਇਹ ਸਮਝਣਾ, ਸਦ ਵੇਖਦਾ, ਸਰ ਸੁਣਦਾ,
ਸ਼ਬਦ ਰਿਹਾ ਭਰਪੂਰ ਕਿ ਉਹ ਸਦਾ ਹੀ ਜਿਹੜਾ ਹੈ ਸਾਡੇ ਅੰਗ ਸੰਗ ਹੈ, ਉਹਦੀ ਰਜਾ ਵਿੱਚ, ਉਹਦੇ ਭਾਣੇ ਵਿੱਚ ਰਹਿਣਾ ਤੇ ਕਦੀ ਉਹਦੇ ਭਾਣੇ ਦੀ, ਉਹਦੇ ਹੁਕਮ ਦੀ ਅਦੁਲਗੀ ਨਾ ਕਰਨਾ, ਇਹ ਹੈ ਉਸ ਨੂੰ ਧਿਆਉਣਾ, ਨਿੱਤ ਧਿਆਈ ਹੈ। ਦਤਾਰ ਜੀ ਕਹਿੰਦੇ ਸਦਾ ਸਦਾ ਸੁੱਖ ਹੋਏ, ਫਿਰ ਸਦੀਵ ਹੀ ਸੁੱਖ ਹੈ, ਸਦਾ ਹੀ ਸੁੱਖ ਹੈ ਉਹਦੇ ਧਿਆਉਣ ਵਿੱਚ। ਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਹਾਂ, ਅਸੀਂ ਮੰਨਦੇ ਹਾਂ ਵੀ ਸੁੱਖ ਕਦੋਂ ਹੈ, ਜਦੋਂ ਸਾਡੇ ਕੋਲ ਸਾਰੇ ਦੁਨੀਆਂ ਦੇ ਪਦਾਰਥ ਆ ਜਾਣਗੇ ਉਦੋਂ ਸੁੱਖ ਹੈ, ਮਨ ਮਰਜ਼ੀ ਦਾ ਮਿਲ ਜਾਏ ਉਦੋਂ ਸੁੱਖ ਹੈ, ਜਦੋਂ ਮਨ ਮਰਜ਼ੀ ਦਾ ਨਾ ਮਿਲੇ ਉਦੋਂ ਦੁੱਖ ਹੈ। ਪਰ ਗੁਰੂ ਸਾਹਿਬ ਜੀ ਨੇ ਇਸ ਸੁੱਖ ਜਾਂ ਇਸ ਦੁੱਖ ਨੂੰ ਪ੍ਰਵਾਨ ਨਹੀਂ ਕੀਤਾ। ਗੁਰੂ ਸਾਹਿਬ ਜੀ ਕਹਿੰਦੇ ਵੱਡਾ ਸੁੱਖ ਕੀ ਹੈ, ਜਦੋਂ ਵਾਹਿਗੁਰੂ ਪਰਮਾਤਮਾ ਚੇਤੇ ਆਉਂਦਾ, ਤੇ ਸਭ ਤੋਂ ਵੱਡਾ ਦੁੱਖ ਕੀ ਹੈ ਕਿ ਜਦੋਂ ਪਰਮਾਤਮਾ ਵਿਸਰ ਜਾਂਦਾ, ਉਹ ਵਿਸਰ ਜਾਂਦਾ ਤੇ ਸਾਰੇ ਦੁੱਖ ਲਾਗੂ ਹੋ ਜਾਂਦੇ ਨੇ। ਉਹਦੇ ਭੁੱਲਣ ਦੀ ਦੇਰ ਹੈ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਸਾਰੇ ਰੋਗ ਵਿਆਪ ਜਾਂਦੇ ਨੇ। ਉਹ ਚਿੱਤ ਆ ਜਾਏ, ਤੂੰ ਚਿੱਤ ਆਵੈ ਮਹਾ ਆਨੰਦਾ। ਦਤਾਰ ਜੀ ਕਹਿੰਦੇ ਜੋ ਚਿੱਤ ਆ ਜਾਏ ਤੇ ਸਭ ਤੋਂ ਵੱਡਾ ਸੁੱਖ ਹੀ ਉਹ ਹੈ, ਉਹਦੇ ਵੱਡਾ ਕੋਈ ਸੁੱਖ ਨਹੀਂ। ਭਾਵੇਂ ਦੁਨੀਆਂ ਦੇ ਅੰਦਰ ਬਹੁਤ ਸੁੱਖਾਂ ਦੇ ਸਾਧਨ ਸਾਡੇ ਪਾਸ ਨੇ, ਪਰ ਗੁਰਦੇਵ ਜੀ ਕਹਿੰਦੇ ਜੇ ਉਹ ਚੇਤੇ ਆਵੇ, ਚੀਤ ਆਵੇ ਤਾਂ ਮਹਾ ਆਨੰਦਾ। ਚਿੱਤ ਆਉਣ ਦੇ ਨਾਲ ਹੀ ਵੱਡੇ ਤੋਂ ਵੱਡਾ ਆਨੰਦ ਹਿਰਦੇ ਨੂੰ ਪ੍ਰਾਪਤ ਹੁੰਦਾ ਹੈ, ਤੇ ਵਿਸਰ ਜਾਇਆ ਸਾਰੇ ਦੁੱਖ ਵਿਆਪ ਜਾਂਦੇ ਨੇ, ਸਾਰੇ ਦੁੱਖ ਲਾਗੂ ਹੋ ਜਾਂਦੇ ਨੇ ਮਨੁੱਖ ਦੇ ਉੱਪਰ, ਜੀਵ ਦੇ ਉੱਪਰ। ਸੋ ਦਾਤਾ ਜੀ ਕਹਿੰਦੇ ਉਹਨੂੰ ਧਿਆਉਣਾ ਸਭ ਤੋਂ ਵੱਡਾ ਸੁੱਖ ਹੈ। ਸਦਾ ਸਦਾ ਸੁੱਖ ਹੋਏ ਨਾਨਕ, ਅੰਮ੍ਰਿਤ ਸਦ ਹੀ ਵਰਸਦਾ, ਉਹਦੀ ਨਾਮ ਰੂਪੀਆਂ ਬੂੰਦਾਂ, ਅੰਮ੍ਰਿਤ ਰੂਪੀ ਜਲ ਸਦਾ ਵਰਸਦਾ ਹੈ। ਇਹ ਜਗਿਆਸੂ ਬਬੀਹਾ, ਉਹ ਸਦਾ ਹੀ ਵਰਸ ਰਿਹਾ ਹੈ। ਗੁਰਮੁਖ ਦੇਵੈ ਹਰ ਸੋਏ, ਪਰ ਉਹ ਹਰੀ ਨਾਮ ਰੂਪੀ ਜਲ, ਨਾਮ ਰੂਪੀ ਸਵਾਂਤੀ ਬੂਦ ਕਿਹਨੂੰ ਦਿੰਦਾ? ਜੋ ਗੁਰਮੁਖ ਬਣ ਜਾਂਦਾ। ਗੁਰਮੁਖ ਦਾ ਅਰਥ ਹੈ ਜਿਹਦਾ ਮੁੱਖ ਗੁਰੂ ਵੱਲ ਹੋ ਗਿਆ, ਜਿਹੜਾ ਗੁਰੂ ਅਨੁਸਾਰੀ ਹੋ ਜਾਂਦਾ ਹੈ, ਉਹਨੂੰ ਵਾਹਿਗੁਰੂ ਦੀਆਂ ਅੰਮ੍ਰਿਤ ਬੂੰਦਾਂ ਸਦਾ ਮਿਲਦੀਆਂ ਨੇ। ਅੰਮ੍ਰਿਤ ਸਦਾ ਝੜਦਾ ਹੈ ਵਾਹਿਗੁਰੂ ਦੇ ਦਰ ਤੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਕਈ ਥਾਵਾਂ ਤੇ ਗੁਰਦੇਵ ਜੀ ਦੇ ਲਈ ਸੋਮ ਸ਼ਬਦ ਵਰਤਿਆ। ਸੋਮ ਦਾ ਸੰਬੰਧ ਹੈ ਚੰਦਰਮਾ ਨਾਲ, ਤੇ ਸੋਮ ਦਾ ਸੰਬੰਧ ਹੁੰਦਾ, ਸੋਮ ਦਾ ਅਰਥ ਹੁੰਦਾ ਹੈ ਅੰਮ੍ਰਿਤ। ਅੰਮ੍ਰਿਤ ਚੰਦਰਮਾ ਤੋਂ ਝੜਦਾ ਮੰਨਿਆ ਗਿਆ ਹੈ, ਜੋਗੀ ਲੋਕਾਂ ਦੀ ਇਹ ਪੱਧਤੀ ਹੈ। ਪਰ ਗੁਰਦੇਵ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਦੀ ਇਹ ਬਿੰਬ ਲੈ ਲਿਆ ਕਿ ਜਿਵੇਂ ਜੋਗੀ ਮੰਨਦਾ ਹੈ ਵੀ ਚੰਦਰਮਾ ਤੋਂ ਸੋਮ ਝੜਦਾ, ਉਹ ਪੀ ਕੇ ਅਮਰ ਹੋ ਜਾਂਦਾ ਹੈ, ਕਹਿੰਦੇ ਉਹ ਤੇ ਪਤਾ ਨਹੀਂ ਕਦੋਂ ਝਰੇਗਾ, ਕਦੋਂ ਮਿਲੇਗਾ, ਪਰ ਇਸ ਸੰਸਾਰ ਜਗਤ ਦੇ ਅੰਦਰ ਗੁਰੂ ਰੂਪੀ ਚੰਦਰਮਾ ਦੇ ਕੋਲੋਂ ਸਦਾ ਹੀ ਅੰਮ੍ਰਿਤ, ਸਦਾ ਹੀ ਸੋਮ ਸੱਸ ਜਿਹੜਾ ਹੈ ਝਰਦਾ ਹੈ, ਟਪਕਦਾ ਹੈ। ਪਰ ਤੂੰ ਐਸਾ ਜੋਗੀ ਬਣ ਜਾ, ਐਸਾ ਜਗਿਆਸੂ ਬਣ ਜਾ ਕਿ ਗੁਰੂ ਤੇਰੇ ਤੇ ਤਰੁੱਟ ਕੇ ਤੈਨੂੰ ਉਹ ਅੰਮ੍ਰਿਤ ਬੂੰਦ ਪਿਆ ਦੇ, ਸਵਾਂਤੀ ਬੂੰਦ ਤੈਨੂੰ ਪਿਆ ਦੇ, ਤੇ ਉਹ ਬੂੰਦ ਤੇਰੇ ਅੰਦਰ ਪੈ ਕੇ ਤੈਨੂੰ ਅਮਰ ਕਰ ਦੇ। ਉਹ ਬੂੰਦ ਤੇਰੇ ਉੱਤੇ ਪੈ ਕੇ ਤੈਨੂੰ ਅਮਰ ਕਰਦਾ, ਉਹ ਵਾਹਿਗੁਰੂ ਦੇ ਨਾਮ ਰੂਪੀ ਬੂੰਦ ਨੂੰ ਤੂੰ ਆਪਣੇ ਹਿਰਦੇ ਦੇ ਅੰਦਰ ਪਰੋ ਲੈ, ਧਾਰਨ ਕਰ ਲੈ, ਤੈਨੂੰ ਸਦਾ ਹੀ ਸੁੱਖ ਮਿਲੇਗਾ। ਗੁਰਮੁਖ ਨੂੰ ਅਨਾਨਕ ਅੰਮ੍ਰਿਤ ਸਦ ਹੀ ਵਰਸਦਾ, ਗੁਰਮੁਖ ਦੇਵੈ ਹਰ ਸੋਏ, ਉਹ ਹਰੀ ਉਹ ਪਰਮਾਤਮਾ ਗੁਰਮੁਖ ਨੂੰ ਇਹ ਨਾਮ ਜਲ ਨਾਮ ਨਿਧਾਨ ਦਿੰਦਾ ਹੈ। ਤੇ ਬਾਣੀ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਥਾਵਾਂ ਤੇ ਕਿਰਪਾ ਕੀਤੀ ਹੈ ਕਿ ਨਾਮ ਦਾ ਦਾਤਾ ਕੋਈ ਹੋਰ ਨਹੀਂ, ਕਿਸੇ ਹੋਰ ਕੋਲੋਂ ਨਾਮ ਨਹੀਂ ਮਿਲਣਾ। ਬੜੇ ਲੋਕ ਨੇ, ਗੁਰੂ ਨੇ ਸੰਸਾਰ ਅੰਦਰ ਝੂਠੇ ਸੱਚੇ ਜਿਹੜੇ ਕੰਨਾਂ ਵਿੱਚ ਨਾਮ ਦਿੰਦੇ ਨੇ, ਕੰਨ ਵਿੱਚ ਨਾਮ ਦਿੰਦੇ ਨੇ, ਗੁਪਤ ਨਾਮ ਦਿੰਦੇ ਨੇ, ਪਰ ਦਤਾਰ ਜੀ ਕਹਿੰਦੇ ਉਹ ਸਾਰੇ ਗੁਰੂ ਜਿਹੜੇ ਨੇ ਸੰਸਾਰ ਜਗਤ ਦੇ ਵਿਸ਼ੇ ਵਿਕਾਰਾਂ ਦੀ ਪਕੜ ਵਿੱਚ ਨੇ, ਸਵਾਰਥ ਵਿੱਚ ਨੇ। ਇੱਕ ਸ਼ਬਦ ਗੁਰੂ ਹੈ ਜਿਹੜਾ ਨਿਰਲੇਪ ਹੈ, ਜਿਹੜਾ ਆਕਾਰ ਦਾ ਨਿਰੰਕਾਰ ਦਾ ਰੂਪ ਹੈ, ਉਹ ਸ਼ਬਦ ਗੁਰੂ ਹੀ ਹੈ। ਉਸ ਸ਼ਬਦ ਗੁਰੂ ਦੇ ਲੜ ਲੱਗ ਜਾ, ਉਹੀ ਤੈਨੂੰ ਨਾਮ ਦੀ ਦਾਤ ਦੇ ਸਕਦਾ ਹੈ। ਗੁਰੂ ਸ਼ਬਦ ਤੋਂ ਬਿਨਾਂ ਹੋਰ ਕੋਈ ਨਾਮ ਦਾ ਦਾਤਾ ਨਹੀਂ ਹੋ ਸਕਦਾ, ਤੇ ਨਾਮ ਤੋਂ ਬਿਨਾਂ ਮੁਕਤੀ ਨੇ। ਗੁਰੂ ਨਾਮ ਦੇਵੇ ਤਾਂ ਜੀਵਨ ਦੀ ਮੁਕਤੀ ਹੈ, ਤੇ ਗੁਰੂ ਜਿਹੜਾ ਹੈ ਉਹ ਸ਼ਬਦ ਗੁਰੂ ਹੀ ਹੈ। ਸ਼ਬਦ ਤੋਂ ਬਿਨਾਂ ਕੋਈ ਹੋਰ ਗੁਰੂ ਨਹੀਂ ਹੋ ਸਕਦਾ। ਜਿਹੜੇ ਦੇਹਧਾਰੀ ਵੀ ਗੁਰੂ ਬਣ ਬੈਠੇ ਨੇ, ਉਹਨਾਂ ਦੇ ਪਾਸ ਵੀ ਸ਼ਬਦ ਹੀ ਹੈ, ਉਹ ਵਰਤਦੇ ਸ਼ਬਦ ਨੂੰ ਨੇ, ਪਰ ਉਹ ਨਾਮ ਆਪਣਾ ਧਰਾ ਲੈਂਦੇ ਨੇ, ਕਿਉਂਕਿ ਸੰਸਾਰ ਵਿੱਚ ਹੰਗਤਾ ਦੀ ਬੜੀ ਵੱਡੀ ਪਕੜ ਹੈ ਨਾ। ਸ਼ਬਦ ਜਿਹੜਾ ਹੈ ਦੇਣਾ ਸ਼ਬਦ ਹੀ ਹੈ ਕੰਨਾਂ ਵਿੱਚ,
पर नाम अपना रखना है। शरीर बिनसते रहिंदे ने, शरीर बदलते रहिंदे ने, पर शब्द कदी बदलदा नहीं, शब्द सदा अटल है। इस करके गुरुदेव पिता महाराज ने सानू पहला ही कई सौ साल पहला शब्द गुरु दे लड़ ला दिता। देह दा जेड़ा कंसेप्ट सी, देह दी जेड़ी मर्यादा सी, सतगुरु दतार ने दसवें जामे विच मिटा दिती। ते एही क्या आग्या भई अकाल की तबे चलायो पंथ, सब सिखण को हुक्म है गुरु मान्यो ग्रंथ। गुरु ग्रंथ जी मान्यो प्रगट गुरां की देह, जो प्रभ कौ मिल बो चहै। जेड़ा वाहिगुरु नूं मिलना चाहुंदा है, जो परमात्मा नूं मिलना चाहुंदा है, की करे? खोज शब्द मैं लेहे, उस शब्द विच खोजे। गुरु ने शब्द विच मिलना है, प्रभु ने शब्द विच मिलना है। भाई साहब भाई नंद लाल जी ने गुरु दशमेश पातशाह जी ने पूछिया सी कि वाहिगुरु सतगुरु जीओ, अकाल पुरख वाहिगुरु दे किन्ने रूप ने, किन्ने स्वरूप ने? गुरु साहब सच्चे पातशाह जी ने कहा सी तुहाडे किन्ने रूप ने, पूछिया सी भी गुरु दे किन्ने रूप ने। ते गुरदेव ने कहा सी कि भाई नंद लाल जी, गुरु निराकार भी है, अकाल पुरख का रूप है, गुरु सरगुण रूप विच भी है, सारी कायनात विच वसद है। जदो गुरु नाल प्यार करे ते सारी कायनात नाल प्यार करे। निराकार रूप भी गुरु दा है, साकार रूप भी गुरु दा है, ते तीसरा रूप है शब्द रूप। मैं शब्द रूप भी हाँ, शब्द रूप विच्चों ही सरगुण ते निर्गुण दे दर्शन हुंदे ने। जिदी शब्द नाल सांझ बन गई, शब्द तो ही सरगुण दे विच परमात्मा प्रगट होएगा, ते शब्द राही निर्गुण दे विच असी जाणा है। इस करके शब्द साडा धुरा है, शब्द साडा धुर है, जोड़ है। इहदे तो बिना सरगुण निर्गुण की उपासना ही नहीं हो सकती। सरगुण की ते निर्गुण की उपासना ही शब्द नाल होनी है, पर यह मिलता किनू है? गुरुदेव जी कहते गुरमुख देव है हर सोए, हर ही उन्होंने देंदा जिहड़े गुरमुख बन जाते हैं, लायक हो जाते, अधिकारी पात्र हो जाते हैं। जिहड़ा पात्र होएगा, पात्र का अर्थ है भांडा। असी सारे जानते अज तां भांडे रल मिल जाते ना।

ਦਾ ਸਾਡੇ ਅੰਦਰ ਇੰਨਾ ਜਜ਼ਬ ਹੋਏ ਪਏ ਨੇ ਤੇ ਜੇ ਕੋ ਕਹੇ ਵੀ ਨਾਮ ਧਰਾ ਲਈਏ, ਗੁਰੂ ਵਾਲੇ ਬਣ ਜਾਈਏ, ਸ਼ੁਭ ਗੁਣੀ ਬਣ ਜਾਈਏ ਤੇ ਮਨ ਨਹੀਂ ਟਿਕਦਾ, ਮਨ ਫੁੱਟ ਜਾਂਦਾ ਦੁੱਧ ਵਿੱਚ ਪਿਆ ਹੋਇਆ। ਉਹ ਨਾਮ ਤੋਂ ਹੀ ਬੰਦਾ ਭੈ ਪੀਤ ਹੋ ਜਾਂਦਾ, ਸੰਗਤ ਤੋਂ ਹੀ ਭੈ ਪੀਤ ਹੋ ਜਾਂਦਾ। ਉਹਦਾ ਕਾਰਨ ਕੀ ਹੈ ਕਿ ਉਹ ਭਾਂਡਾ ਹੀ ਐਸਾ ਬਣਿਆ ਹੋਇਆ, ਉਹਨੇ ਵਿਸ਼ੇ ਵਿਕਾਰ ਪਤਾ ਨਹੀਂ ਜਨਮਾਂ ਜਨਮਾਂਤਰਾਂ ਦੇ ਜਜ਼ਬ ਕੀਤੇ ਹੋਏ ਨੇ। ਪਹਿਲਾਂ ਇਸ ਨੂੰ ਮਾਂਜਣਾ ਪਏਗਾ, ਸਵਾਰਨਾ ਪਏਗਾ, ਅੱਗ ਵਿੱਚ ਧੋਖਣਾ ਪੈਂਦਾ ਕਈ ਵਾਰੀ ਭਾਂਡੇ ਨੂੰ, ਫਿਰ ਕਿਤੇ ਜਾ ਕਰਕੇ ਉਹ ਸ਼ੁੱਧ ਹੁੰਦਾ ਹੈ। ਗੁਰੂ ਸਾਹਿਬ ਕਹਿੰਦੇ ਬਸ ਇਸ ਭਾਂਡੇ ਨੂੰ, ਮਨ ਦੇ ਭਾਂਡੇ ਨੂੰ ਇਹਨੂੰ ਸਵਾਰ ਲੈ, ਇਸ ਤਰ੍ਹਾਂ ਸਵਾਰ ਜਿਵੇਂ ਇੱਕ ਸੁਨਿਆਰ ਗਹਿਣੇ ਨੂੰ ਚਮਕਾਉਂਦਾ ਹੈ, ਪੱਠੀ ਵਿੱਚ ਕੁੱਟਦਾ ਹੈ, ਮਾਰਦਾ ਹੈ, ਘੜਦਾ ਹੈ, ਫਿਰ ਉਹ ਸਿੱਕਾ ਬਣਾਉਂਦਾ, ਟਕਸਾਲ ਦੇ ਵਿੱਚ ਗਹਿਣਾ ਬਣਦਾ। ਇਸੇ ਤਰ੍ਹਾਂ ਭਾਈ ਤੇਰਾ ਮਨ ਜਤ ਪਹਾਰਾ, ਧੀਰਜ ਸੁਨਿਆਰ, ਅਹਿਰਨ ਮਤ ਵੇਦ ਹਥਿਆਰ, ਭਾਉ ਖੱਲਾ ਅਗਨ ਤਪਤਾਓ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀ ਹੈ ਸ਼ਬਦ ਸੱਚੀ ਟਕਸਾਲ। ਕਹਿਣਗੇ ਇਸ ਤਰ੍ਹਾਂ ਭਾਉ ਦਾ ਜਦੋਂ ਤੇਰਾ ਭਾਂਡਾ ਬਣ ਜਾਏਗਾ ਪ੍ਰੇਮ ਦਾ, ਫਿਰ ਗੁਰੂ ਸ਼ਬਦ ਵਿੱਚ ਟਿਕੇਗਾ। ਪ੍ਰੇਮ ਤੋਂ ਬਿਨਾ, ਦਇਆ ਤੋਂ ਬਿਨਾ, ਇਹਨਾਂ ਗੁਣਾਂ ਤੋਂ ਬਿਨਾ ਨਾਮ ਨਹੀਂ ਜੇ ਟਿਕ ਸਕਦਾ। ਜੇ ਕੋਈ ਕਹੇ ਨਾ ਵੀ ਫਲਾਣਾ ਬੰਦਾ ਬੜਾ ਅਭਿਆਸੀ ਹੈ, ਅਭਿਆਸ ਇੱਕ ਵੱਖਰੀ ਗੱਲ ਹੈ, ਅਭਿਆਸ ਕਿਸੇ ਵੀ ਚੀਜ਼ ਦਾ ਕੀਤਾ ਜਾ ਸਕਦਾ। ਮਾਫ ਕਰਨ ਦਾ ਮਤਲਬ ਇਹ ਨਹੀਂ ਵੀ ਸਾਨੂੰ ਅਭਿਆਸੀ ਨਹੀਂ ਹੋਣਾ ਚਾਹੀਦਾ, ਅਭਿਆਸੀ ਬਹੁਤ ਬਹੁਤ ਲੋਕ ਨੇ, ਨਾਮ ਦੇ ਅਭਿਆਸੀ ਨੇ, ਸ਼ਬਦ ਦੇ ਅਭਿਆਸੀ ਨੇ, ਹਰ ਚੀਜ਼ ਦਾ ਮੰਤਰ ਦਾ ਕੋਈ ਅਭਿਆਸ ਕਰਦਾ, ਕੋਈ ਆਪਣੇ ਸੰਸਾਰ ਦੇ ਕਿਸੇ ਗੁਣ ਦਾ ਅਭਿਆਸ ਕਰਦਾ। ਅਭਿਆਸ ਮਨੁੱਖ ਨੂੰ ਉਸ ਚੀਜ਼ ਵਿੱਚ ਪਰਪੱਕ ਕਰ ਦਿੰਦਾ ਹੈ, ਪਰ ਅਭਿਆਸ ਦੇ ਨਾਲ ਉਸ ਚੀਜ਼ ਦਾ ਆਨੰਦ ਨਹੀਂ ਆਉਂਦਾ। ਆਨੰਦ ਜਿਹੜਾ ਆਉਂਦਾ ਹੈ ਉਹਦੇ ਵਿੱਚ ਆਪਣੇ ਆਪ ਨੂੰ ਜਜ਼ਬ ਕਰ ਦੇਣਾ, ਲਾ ਦੇਣਾ, ਲੈ ਵਿੱਚ ਵੱਜ ਜਾਣਾ। ਜਦੋਂ ਬੰਦਾ ਲੈ ਵਿੱਚ ਵੱਜ ਜਾਂਦਾ ਉਹ ਚੀਜ਼ ਵਿੱਚ ਅਭਿਆਸ ਭਾਵੇਂ ਫਿਰ ਥੋੜਾ ਵੀ ਹੋਵੇ, ਉਹ ਬਹੁਤ ਛੇਤੀ ਉਸ ਲੈ ਤੇ ਪਹੁੰਚ ਜਾਂਦਾ। ਇਸੇ ਤਰ੍ਹਾਂ ਜਿਹੜੇ ਪ੍ਰੇਮ ਦੇ ਅਭਿਆਸੀ ਨੇ ਉਹ ਬਹੁਤ ਛੇਤੀ ਵਾਹਿਗੁਰੂ ਪਰਮਾਤਮਾ ਦੇ ਦਰ ਤੇ ਪਰਵਾਨੇ ਜਾਂਦੇ ਨੇ। ਸੋ ਗੁਰਦੇਵ ਜੀ ਕਹਿੰਦੇ ਹਰੀ ਦਾਤਾ ਤਰੁੱਠ ਕੇ ਜਿਹਨੂੰ ਇਹ ਦਾਤ ਦਿੰਦਾ ਹੈ ਉਹ ਗੁਰਮੁਖ ਵਾਲੇ ਗੁਰੂ ਦੇ ਰਾਹ ਤੇ ਜਿਹੜਾ ਤੁਰਦਾ ਹੈ ਉਹਨੂੰ ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਜਲ ਮਿਲਦਾ ਹੈ। ਮਹੱਲਾ ਤੀਜਾ, ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ। ਕਲਮਲ ਦਾ ਅਰਥ ਹੈ ਵਿਆਕੁਲ। ਕਹਿੰਦੇ ਜਿਵੇਂ ਬਾਰਿਸ਼ ਨਾ ਪਵੇ ਤਾਂ ਕੁਝ ਦਿਨਾਂ ਦੇ ਅੰਦਰ ਹੀ ਸ੍ਰਿਸ਼ਟੀ ਦੇ ਲੋਕ ਵਿਆਕੁਲ ਹੋ ਜਾਂਦੇ। ਮੈਂ ਪਿਛਲੇ ਦਿਨ ਵੀ ਇਹ ਅਰਜ਼ ਕੀਤੀ ਸੀ ਵੀ ਜਿੱਥੇ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ ਹੈ ਨਾ, ਸਾਨੂੰ ਆਪਣੀ ਸੁਰਤ ਨੂੰ ਉਸ ਧਰਤੀ ਤੇ ਲਿਜਾਣਾ ਪਏਗਾ, ਉੱਥੋਂ ਦੇ ਵਾਤਾਵਰਨ ਵਿੱਚ ਜਾਣਾ ਪਏਗਾ ਕਿ ਕਿਵੇਂ ਸੌਣ ਪਾਦੋਂ ਦੇ ਮਹੀਨੇ ਵਿੱਚ ਜੇ ਪੰਜਾਬ ਦੀ ਧਰਤੀ ਤੇ ਬਾਰਿਸ਼ ਨਾ ਪਵੇ, ਮੀਂਹ ਨਾ ਪਵੇ, ਤੇ ਉੱਥੇ ਦੀ ਤਪਸ਼, ਉੱਥੋਂ ਦੀ ਗਰਮੀ ਬੰਦੇ ਨੂੰ ਕੀ ਨਿੱਕੇ ਤੋਂ ਨਿੱਕੇ ਜੀਵ ਪਸ਼ੂ ਪੰਛੀਆਂ ਨੂੰ ਵਿਆਕੁਲ ਕਰ ਛੱਡਦੀ ਹੈ। ਉਹ ਵਿਆਕੁਲ ਹੋ ਜਾਂਦੇ ਨੇ, ਸਾਰੇ ਤਰਾਹੇ ਮਾਮ ਕਰਦੇ ਨੇ ਕਿ ਕਿਤੇ ਵਾਹਿਗੁਰੂ ਕਿਰਪਾ ਕਰੇ, ਕੋਈ ਬੱਦਲ ਦੀ ਕਣੀ ਦਿਸੇ, ਬੱਦਲ ਦਾ ਰੂਪ ਦਿਸੇ ਤੇ ਅੰਦਰ ਨੂੰ ਚਾ ਪਵੇ, ਅੰਦਰ ਨੂੰ ਠੰਡ ਪਵੇ, ਅੰਦਰ ਨੂੰ ਉਮੰਗ ਪਵੇ। ਇਹ ਉਸ ਧਰਤੀ ਦੀ ਬਾਣੀ ਹੈ ਤੇ ਸਾਨੂੰ ਉਸ ਧਰਤੀ ਤੇ ਆਪਣੀ ਸੁਰਤ ਲਿਜਾ ਕੇ ਸਮਝਣਾ ਪਏਗਾ ਕਿ ਕਿਵੇਂ ਬੰਦਾ ਵਿਆਕੁਲ ਹੋ ਜਾਂਦਾ। ਹੁਣ ਇੱਥੋਂ ਦੇ ਬੱਚਿਆਂ ਨੂੰ ਕੀ ਪਤਾ ਕਿ ਭਾਦੋਂ ਦਾ ਚੁਮਾਸਾ ਕੀ ਹੈ, ਤੇ ਸਾਵਣ ਵਿੱਚ ਮੀਂਹ ਨਾ ਪਵੇ ਤੇ ਹਾਲੋਂ ਬੇਹਾਲ ਬੰਦਾ ਕਿਵੇਂ ਹੋ ਜਾਂਦਾ। ਇਹ ਸਾਨੂੰ ਉੱਥੇ ਜਾ ਕੇ ਪਤਾ ਲੱਗੇਗਾ, ਉੱਥੇ ਦੇ ਵਾਤਾਵਰਨ ਤੋਂ ਹੀ ਪਤਾ ਲੱਗੇਗਾ। ਤੇ ਬਾਣੀ ਨੂੰ ਜੇ ਸਮਝਣਾ ਤੇ ਉਸ ਥਾਂ ਤੇ ਉਸ ਧਰਤੀ ਤੇ ਆਪਣੇ ਮਨ ਨੂੰ, ਆਪਣੇ ਆਪ ਨੂੰ ਲਿਜਾਣਾ ਪਏਗਾ, ਹਾਜ਼ਰ ਕਰਨਾ ਪਏਗਾ। ਸੋ ਗੁਰਦੇਵ ਜੀ ਕਹਿੰਦੇ ਨੇ ਕਲਮਲ ਹੋਈ ਮੇਦਨੀ, ਵਿਆਕੁਲ ਹੋਈ ਮੇਦਨੀ, ਜਦੋਂ ਮੀਂਹ ਨਾ ਪਵੇ, ਬਹੁਤ ਜ਼ਿਆਦਾ ਔੜ ਲੱਗ ਜਾਏ ਤੇ ਫਿਰ ਸਾਰੀ ਧਰਤੀ ਦੇ ਜੀਵ ਵਿਆਕੁਲ ਹੋ ਜਾਂਦੇ ਨੇ, ਸਾਰੇ ਅਰਦਾਸਾਂ ਕਰਦੇ। ਅਸੀਂ ਆਪ ਦੇਖਦੇ ਰਹੇ ਹਾਂ ਛੋਟਿਆਂ ਹੁੰਦਿਆਂ ਲੋਕ ਨਗਰਾਂ ਪਿੰਡਾਂ ਦੇ ਵਿੱਚ ਜੇ ਸਾਉਣ ਭਾਦੋ ਦੇ ਮਹੀਨੇ ਵਿੱਚ ਬਾਰਿਸ਼ਾਂ ਥੋੜੀਆਂ ਲੇਟ ਹੋ ਜਾਣੀਆਂ ਨਾ, ਆਪੋ ਆਪਣੇ ਇਸ਼ਟ ਨੂੰ ਲੋਕ ਮਨਾਉਂਦੇ ਨੇ। ਇੱਕ ਨਗਰ ਦੇ ਵਿੱਚ ਕਈ ਧਰਮਾਂ ਦੇ ਲੋਕ ਰਹਿੰਦੇ ਨੇ, ਕਈ ਮਾਨਤਾਵਾਂ ਦੇ ਲੋਕ ਰਹਿੰਦੇ ਨੇ। ਕੋਈ ਕਿਸੇ ਦੇਵੀ ਨੂੰ ਮਨਾ ਰਿਹਾ, ਕੋਈ ਕਿਸੇ ਦੇਵਤੇ ਨੂੰ ਮਨਾ ਰਿਹਾ, ਕੋਈ ਕਿਸੇ ਦੀ ਪੂਜਾ ਕਰ ਰਿਹਾ, ਕੋਈ ਇੰਦਰ ਦੀ ਪੂਜਾ ਕਰ ਰਿਹਾ, ਕੋਈ ਮਨਿੰਦਰ ਦੀ ਪੂਜਾ ਕਰ ਰਿਹਾ, ਹਰ ਕੋਈ ਇਸ ਭਾਵ ਵਿੱਚ ਲੱਗੇ ਹੋਏ ਨੇ ਕਿ ਕਿਤੇ ਨਾ ਕਿਤੇ ਵਾਹਿਗੁਰੂ ਕਿਰਪਾ ਕਰਕੇ, ਤਰਸ ਕਰਕੇ ਕੋਈ ਮੀਂਹ ਦੀ ਕਣੀ ਇਸ ਧਰਤੀ ਤੇ ਪਾ ਕੇ ਇਹਨੂੰ ਠੰਡੀ ਠਾਰ ਕਰ ਦੇ। ਵਿਆਕੁਲ ਹੋ ਜਾਂਦਾ ਜੀਵ ਜਦੋਂ ਇਹਨਾਂ ਦਿਨਾਂ ਦੇ ਅੰਦਰ ਬੱਦਲ ਨਹੀਂ ਗਰਜਦੇ, ਮੀਂਹ ਨਹੀਂ ਪੈਂਦਾ, ਫਸਲਾਂ ਸੁੱਕ ਜਾਂਦੀਆਂ ਨੇ, ਜੀਵ ਧਰਾਹੇ ਮਰਨੇ ਸ਼ੁਰੂ ਹੋ ਜਾਂਦੇ ਨੇ, ਧਰਤੀ ਦਾ ਸੀਨਾ ਜਿਹੜਾ ਹੈ

ਉਹ ਤਪਸ਼ ਦੇ ਨਾਲ ਹੋਰ ਤਪ ਕੇ ਲੋਕਾਂ ਨੂੰ ਹੋਰ ਤਪਾਉਣਾ ਸ਼ੁਰੂ ਕਰ ਜਾਂਦਾ ਹੈ। ਰੁੱਖਾਂ ਬਿਰਖਾਂ ਦੇ ਪੱਤੇ ਸੜ ਜਾਂਦੇ ਨੇ, ਕਰਲਾਲ ਉੱਠਦੇ ਨੇ, ਫਿਰ ਕਹਿੰਦੇ ਅਰਦਾਸ ਕਰੇ ਲਿਵ ਲਾਏ। ਉਹ ਇੱਕ ਲਿਵ ਹੋ ਕਰਕੇ ਜੋਦੜੀ ਕਰਦੇ ਨੇ ਪਰਮਾਤਮਾ ਪਰਮੇਸ਼ਵਰ ਦੇ ਅੱਗੇ, ਲਿਵ ਲਾ ਕੇ ਪੁਕਾਰਦੇ ਨੇ। ਇਹਦਾ ਭਾਵ ਇਹ ਹੈ ਕਿ ਇੱਕ ਤਾਂ ਉਸ ਵਸਤੂ ਦੀ ਲੋੜ ਹੋਵੇ, ਜ਼ਰੂਰਤ ਹੋਵੇ। ਅਰਦਾਸ ਦੀ ਜਾਚ ਸਿਖਾ ਦਿੰਦੀਆਂ ਪੰਕਤੀਆਂ ਕਿ ਅਰਦਾਸ ਕਿਵੇਂ ਵਾਹਿਗੁਰੂ ਕੰਨ ਲਾ ਕੇ ਸੁਣਦਾ ਹੈ, ਕਿ ਇੱਕ ਤਾਂ ਸਾਡੀ ਉਹ ਜ਼ਰੂਰਤ ਹੋਵੇ, ਸਮੇਂ ਦੀ ਮੰਗ ਹੋਵੇ, ਸਮੇਂ ਦੀ ਲੋੜ ਹੋਵੇ, ਤੇ ਦੂਸਰਾ ਸਾਡੀ ਲਿਵ ਲੱਗੀ ਹੋਵੇ। ਅਸੀਂ ਪਰਮਾਤਮਾ ਨੂੰ ਉਸ ਢੰਗ ਨਾਲ ਪੁਕਾਰਦੇ ਹੋਈਏ ਵੀ ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ, ਤਾਂ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਵਾਹਿਗੁਰੂ ਉਸ ਅਰਦਾਸ ਨੂੰ ਸੱਚਾ ਸੁਣਿਆ ਕੰਨ ਦੇ, ਵਾਹਿਗੁਰੂ ਕੰਨ ਲਾ ਕੇ ਸੁਣਦਾ। ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਬਚਨ ਕੀਤੇ ਨੇ ਕਿ ਪਰਮਾਤਮਾ ਕੰਨ ਲਾ ਕੇ ਮੇਰੀ ਗੱਲ ਸੁਣ। ਕੰਨ ਲਾਣ ਦਾ ਅਰਥ ਹੈ ਵਾਹਿਗੁਰੂ ਤੇ ਨਿਰਗੁਣ ਹੈ, ਵੀ ਬੜੇ ਨੇੜੇ ਹੋ ਕੇ ਮੇਰੀ ਗੱਲ ਨੂੰ ਸੁਣ। ਜਦੋਂ ਤਿਲੰਗ ਰਾਗ ਦਾ ਬਚਨ ਪੜ੍ਹਦੇ ਹਾਂ ਅਸੀਂ, ਯੱਕ ਅਰਜ ਗੁਫਤਮ ਪੇਸ ਤੋਂ ਦਰ ਗੋਸ ਕੁਨ ਕਰਤਾਰ, ਗੋਸ ਦਾ ਅਰਥ ਵੀ ਕੰਨ ਹੁੰਦਾ ਫਾਰਸੀ ਵਿੱਚ, ਕਿ ਹੇ ਵਾਹਿਗੁਰੂ ਦਰ ਗੋਸ ਕੁਨ ਕਰਤਾਰ, ਕੰਨ ਨੇੜੇ ਕਰ। ਕਿੰਨਾ ਵਿਸ਼ਵਾਸ ਹੈ, ਕਿੰਨਾ ਪਿਆਰ ਹੈ, ਕਿੰਨਾ ਇਉਂ ਕਹਿ ਲਈਏ ਮਿਲਵਰਤਨ ਹੈ, ਕਿੰਨੀ ਅਪਨਤ ਹੈ। ਇਹ ਅਰਦਾਸ ਹੈ ਕਿ ਜਿਹਦੇ ਅੱਗੇ ਅਸੀਂ ਅਰਦਾਸ ਕਰਨੇ ਆ, ਅਪਨਤ ਨਾਲ ਕਰਨੇ ਆ ਕਿ ਸਾਨੂੰ ਪਤਾ ਹੀ ਨਹੀਂ। ਹੁਣ ਅਰਦਾਸਾਂ ਤੇ ਮਰਿਆਦਾ ਦੇ ਅਨੁਸਾਰ ਜਾਂ ਪਿਰਤ ਦੇ ਅਨੁਸਾਰ ਬੰਦਾ ਹੱਥ ਜੋੜ ਕੇ, ਪਤਾ ਨਹੀਂ ਕਿੰਨੇ ਕੁ ਲੋਕ ਸਵੇਰ ਤੋਂ ਲੈ ਕਰਕੇ ਸ਼ਾਮ ਤੱਕ ਗੁਰੂ ਅੱਗੇ ਪਰਮਾਤਮਾ ਅੱਗੇ ਅਰਦਾਸਾਂ ਕਰਦੇ ਨੇ, ਪਰ ਅਰਦਾਸ ਕਰਨ ਤੋਂ ਪਹਿਲਾਂ ਕਦੀ ਆਪਣੇ ਅੰਦਰ ਇਹ ਝਾਤੀ ਮਾਰੀ ਹੈ ਵੀ ਜਿਹਦੇ ਅੱਗੇ ਮੈਂ ਅਰਦਾਸ ਕਰਨ ਲੱਗਾ ਮੇਰੀ ਇਹਦੇ ਨਾਲ ਅਪਨਤ ਹੈ, ਮੇਰਾ ਇਹਦੇ ਨਾਲ ਸੰਬੰਧ ਹੈ, ਮੇਰਾ ਇਹਦੇ ਨਾਲ ਜੋੜ ਹੈ। ਅਸੀਂ ਸੰਸਾਰ ਵਿੱਚ ਵੇਖੀਏ ਜਿਹੜੇ ਬੰਦੇ ਨੂੰ ਅਸੀਂ ਜਾਣਦੇ ਨੇ, ਜਿਹੜੇ ਬੰਦੇ ਨਾਲ ਸਾਡਾ ਕੋਈ ਵਾਹ ਵਾਸਤਾ ਹੀ ਨਹੀਂ, ਜਿਹੜੇ ਬੰਦੇ ਨਾਲ ਸਾਡਾ ਕਦੀ ਮਿਲਵਰਤਨ ਹੀ ਨਹੀਂ ਹੋਇਆ, ਅਸੀਂ ਆਪਣੇ ਅੰਦਰ ਦੀ ਕੋਈ ਗੱਲ ਉਹਨੂੰ ਦੱਸ ਸਕਦੇ ਹਾਂ? ਆਪਣੇ ਦੁੱਖ, ਆਪਣਾ ਅੰਦਰ ਦਾ ਕੋਈ ਵੇਦਨ, ਆਪਣੇ ਅੰਦਰ ਦੀ ਕੋਈ ਪੁਕਾਰ, ਕੋਈ ਮੰਗ ਉਹਦੇ ਅੱਗੇ ਕਰਾਂਗੇ, ਭਾਈ ਮੈਨੂੰ ਆਹ ਚੀਜ਼ ਚਾਹੀਦੀ, ਉਹ ਕਹੇਗਾ ਤੂੰ ਕੌਣ ਹੈ, ਮੈਂ ਤੈਨੂੰ ਜਾਣਦਾ ਨਹੀਂ, ਅੱਜ ਤੋਂ ਪਹਿਲਾਂ ਤੈਨੂੰ ਕਦੀ ਵੇਖਿਆ ਹੀ ਨਹੀਂ। ਸੋ ਇਹਦਾ ਭਾਵ ਇਹ ਹੈ ਕਿ ਅਰਦਾਸ ਦਾ ਮਤਲਬ ਹੈ, ਅਰਦਾਸ ਸਭ ਤੋਂ ਪਹਿਲਾਂ ਸੰਬੰਧ ਜੋੜਦੀ ਹੈ ਕਿ ਤੇਰਾ ਪਰਮਾਤਮਾ ਨਾਲ ਸੰਬੰਧ ਬਣੇ ਪਹਿਲਾਂ, ਤੇ ਸੰਬੰਧ ਲਈ ਕੀਰਤੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਜਿੱਥੇ ਵੀ ਅਰਦਾਸ ਦੇ ਸ਼ਬਦ ਆਏ ਨੇ ਨਾ, ਵੀ ਜਿੱਥੇ ਗੁਰੂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ ਜਾਂ ਕਰਨੀ ਸਿਖਾਈ ਹੈ, ਸਿੱਧੀ ਮੰਗ ਨਹੀਂ ਰੱਖੀ, ਸਭ ਤੋਂ ਪਹਿਲਾਂ ਕੀ ਕੀਤਾ ਹੈ, ਉਸ ਵਾਹਿਗੁਰੂ ਦੀ ਕੀਰਤੀ ਕੀਤੀ ਹੈ। ਜਿਵੇਂ ਤਿਲੰਗ ਰਾਗ ਦਾ ਸ਼ਬਦ ਹੀ ਮੈਂ ਪੜ੍ਹਿਆ, ਉਹਦੇ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੇਖੋ ਪਹਿਲਾਂ ਕਿਹਾ ਕਿ ਪਰਮਾਤਮਾ ਮੈਂ ਤੇਰੇ ਅੱਗੇ ਅਰਦਾਸ ਕਰਨੀ ਹੈ, ਪਰ ਕਿਉਂ ਕਰਨੀ ਹੈ, ਕਿਉਂਕਿ ਤੂੰ ਹੱਕਾ ਕਬੀਰ ਕਰੀਮ, ਤੂੰ ਬੇਐਬ ਪਰਵਰਦਿਗਾਰ, ਤੂੰ ਬਹੁਤ ਵੱਡਾ ਹੈ। ਕਬੀਰ ਦਾ ਮਤਲਬ ਹੈ ਬਹੁਤ ਵੱਡਾ ਹੈ, ਕਰੀਮ ਦਾ ਮਤਲਬ ਹੈ ਕਿਰਪਾ ਕਰਨ ਵਾਲਾ ਹੈ, ਤੂੰ ਐਬਾਂ ਤੋਂ ਮੁਕਤ ਹੈ, ਤੇ ਤੇਰੇ ਨਾਲ ਮੈਂ ਆਪਣੀ ਅਪਨਤ ਬਣਾਉਣੀ ਹੈ, ਇਸ ਕਰਕੇ ਮੈਂ ਤੇਰੀ ਕੀਰਤੀ ਪਿਆ ਕਰਨਾ, ਤੈਨੂੰ ਪੁਕਾਰ ਰਿਹਾ, ਤੇਰੀ ਸਿਫਤ ਤੋਂ ਸਲਾਹ ਕਰਦਾ, ਇਸ ਕਰਕੇ ਮੇਰੀ ਇੱਕ ਅਰਦਾਸ ਹੈ। ਯੱਕ ਅਰਜ ਗੁਫਤਮ ਪੇਸ ਤੋਂ, ਯੱਕ ਦਾ ਅਰਥ ਫਾਰਸੀ ਵਿੱਚ ਹੁੰਦਾ ਇੱਕ, ਅਰਜ ਦਾ ਅਰਥ ਹੁੰਦਾ ਅਰਦਾਸ, ਪੇਸ਼ ਤੋਂ ਦਾ ਅਰਥ ਹੈ ਤੇਰੇ ਅੱਗੇ ਪੇਸ਼ ਕਰਨਾ, ਜਿਵੇਂ ਆਪਾਂ ਕਹਿੰਦੇ ਹਾਂ ਇਹ ਚੀਜ਼ ਮੈਂ ਪੇਸ਼ ਕਰਨ ਲੱਗਾ। ਬੜੇ ਸ਼ਬਦ ਹੈ ਜਿਹੜੇ ਅਸੀਂ ਹੋਰ ਭਾਸ਼ਾਵਾਂ ਦੇ ਵਰਤਦੇ ਹਾਂ, ਪਰ ਸਾਨੂੰ ਲੱਗਦਾ ਵੀ ਇਹ ਸਾਡੀ ਭਾਸ਼ਾ ਦੇ ਨੇ, ਇਹ ਆ ਜਾਂਦੇ ਨੇ ਵਿੱਚ। ਗੁਰੂ ਸਾਹਿਬ ਜੀ ਕਹਿੰਦੇ ਹੇ ਵਾਹਿਗੁਰੂ ਮੇਰੀ ਇੱਕ ਅਰਜ਼ ਹੈ ਤੇਰੇ ਅੱਗੇ, ਪੇਸ਼ ਕਰਦਾ ਦਰਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ, ਤੂੰ ਬੇਐਬ ਪਰਵਰਦਿਗਾਰ, ਦੁਨੀਆ ਮੁਕਾਮੇ ਫਾਨੀ, ਤਹਿਕੀਕ ਦਿਲਦਾਨੀ। ਇਹ ਵੀ ਅਰਦਾਸ ਦਾ ਢੰਗ ਹੈ ਵੀ ਜੇ ਦੀਦੀ ਅੱਗੇ ਤੂੰ ਅਰਦਾਸ ਕਰਨ ਲੱਗਾ, ਇਸ ਤੋਂ ਪਹਿਲਾਂ ਦੁਨੀਆ ਵੱਲੋਂ ਮਰ ਕੇ ਆ, ਸਮਝ ਵੀ ਦੁਨੀਆ ਫਨਾ ਹੈ, ਦੁਨੀਆ ਨਾਸ ਹੈ, ਕਿਸੇ ਨੇ ਮੇਰਾ ਕੁਝ ਨਹੀਂ ਸਵਾਰਨਾ, ਤੇਰੇ ਤੋਂ ਬਿਨਾਂ ਮੈਂ ਤੇਰੇ ਦਰ ਤੇ ਹੀ ਪੁਕਾਰ ਕਰਨ ਲੱਗਾ, ਤੇਰੇ ਦਰ ਤੇ ਹੀ ਮੈਂ ਅਰਜੋਈ ਕਰਨਾ, ਬਸ ਕੰਨ ਲਾ ਕੇ ਮੇਰੀ ਅਰਦਾਸ ਨੂੰ ਸੁਣ ਲੈ, ਬੇਨਤੀ ਨੂੰ ਸੁਣ ਲੈ। ਫਿਰ ਇੰਨਾ ਭਰੋਸਾ, ਇੰਨਾ ਵਿਸ਼ਵਾਸ, ਸੱਚਾ ਸੁਣਿਆ ਕੰਨ ਦੇ, ਧੀਰਕ ਦੇਵੈ ਸਹਿ ਸੁਭਾਏ, ਵਾਹਿਗੁਰੂ ਧੀਰਜ ਦਿੰਦਾ। ਮੈਂ ਇੱਕ ਕਹਾਣੀ ਪੜ੍ਹ ਰਿਹਾ ਸਾਂ ਵੀ ਅਰਦਾਸ ਦਾ ਵਿਸ਼ਵਾਸ ਕਿਵੇਂ ਹੁੰਦਾ ਹੈ। ਕਹਿੰਦੇ ਇੱਕ ਪਿੰਡ ਵਿੱਚ ਇਸੇ ਤਰ੍ਹਾਂ ਹੀ ਔੜ ਲੱਗੀ ਹੋਈ ਸੀ। ਕਈ ਦਿਨ ਬੀਤ ਗਏ, ਲੋਕ ਹਾਹਾਕਾਰ ਪਏ ਕਰਦੇ ਨੇ, ਅਰਦਾਸਾਂ ਬੇਨਤੀਆਂ ਕਰਦੇ ਨੇ, ਪਰ ਵਾਹਿਗੁਰੂ ਪਰਮਾਤਮਾ ਕੋਲ ਕੋਈ ਪੁਕਾਰ ਨਹੀਂ ਜਾਂਦੀ, ਮੀਂਹ ਪੈ ਨਹੀਂ ਰਿਹਾ। ਨਗਰ ਦੇ ਲੋਕਾਂ ਨੇ ਮਤਾ ਕੀਤਾ ਵੀ ਫਲਾਣੇ ਥਾਂ ਤੇ ਨਗਰ ਤੋਂ ਬਾਹਰ ਇੱਕ ਫਕੀਰ ਰਹਿੰਦਾ, ਕੁਟੀਆ ਉਹਦੀ, ਬੜੀ ਬੰਦਗੀ ਵਿੱਚ ਹੀ ਮਸ਼ਰੂਮ ਰਹਿੰਦਾ ਹੈ, ਮਗਰੂਮ ਰਹਿੰਦਾ ਹੈ, ਭਿੱਜਿਆ ਰਹਿੰਦਾ ਹੈ।
ਆਪਾਂ ਉਹਦੇ ਕੋਲ ਜਾ ਕੇ ਪੁਕਾਰ ਕਰੀਏ ਵੀ ਸਾਡੇ ਨਗਰ ਵਿੱਚ ਆਓ ਤੇ ਖੁਦਾ ਅੱਗੇ ਵਾਹਿਗੁਰੂ ਅੱਗੇ ਅਰਦਾਸ ਕਰੋ ਵੀ ਮੀਂਹ ਪੈ ਜਾਏ, ਭਰੋਸਾ। ਉਹ ਸਾਰਾ ਨਗਰ ਗਿਆ ਉਹਦੇ ਕੋਲ ਤੇ ਜਾ ਕੇ ਆਪਣੀ ਦੁੱਖ ਰੋਇਆ ਕਿ ਫਕੀਰ ਜੀ, ਪੀਰ ਜੀ, ਸੰਤ ਮਹਾਤਮਾ ਜੀ, ਸਾਡੇ ਨਗਰ ਦੇ ਪਸ਼ੂ ਮਰਦੇ ਪਏ ਨੇ ਪਿਆਸੇ, ਤਲਾਬਾਂ ਵਿੱਚੋਂ ਪਾਣੀ ਮੁੱਕ ਗਿਆ ਹੈ, ਪੰਛੀ ਮਰਦੇ ਪਏ ਨੇ, ਜ਼ਮੀਨਾਂ ਸੁੱਕ ਗਈਆਂ ਨੇ, ਔੜ ਲੱਗ ਗਈ, ਹੁਣ ਕਾਲ ਪੈ ਜਾਣਾ। ਅਰਦਾਸ ਕਰੋ ਵਾਹਿਗੁਰੂ ਦੇ ਅੱਗੇ, ਸਾਡੀਆਂ ਤੇ ਸੁਣੀਆਂ ਨਹੀਂ, ਅਸੀਂ ਤੇ ਕੀਤੀ ਹੈ, ਤੁਸੀਂ ਵੀ ਅਰਦਾਸ ਕਰੋ ਸਾਡੇ ਨਗਰ ਵਿੱਚ ਆ ਕੇ। ਤੇ ਫਕੀਰ ਕਹਿਣ ਲੱਗਾ, ਹਾਂ ਹਾਂ ਚਲੋ ਮੈਂ ਅਰਦਾਸ ਕਰਦਾ ਹਾਂ, ਮੈਨੂੰ ਆਪਣਾ ਛਾਤਾ ਚੁੱਕ ਲੈਣ ਦਿਓ, ਆਪਣੀ ਛਤਰੀ ਚੁੱਕ ਲੈਣ ਦਿਓ, ਮੈਂ ਤੁਹਾਡੇ ਨਾਲ ਚੱਲਾਂ ਵਾਂ। ਔੜ ਲੱਗੀ ਹੈ, ਧੁੱਪ ਪੈ ਰਹੀ ਹੈ, ਤੇ ਉਹ ਲੋਕ ਹੱਸ ਪਏ, ਕਹਿਣ ਲੱਗੇ ਫਕੀਰ ਜਿਹਨੂੰ ਅਰਦਾਸ ਕਰਨ ਵਾਸਤੇ ਆਖਿਆ ਤੇ ਮਸਤਾਨਾ ਹੈ, ਇਹਨੂੰ ਤੇ ਪਤਾ ਹੀ ਨਹੀਂ ਇੰਨੀ ਧੁੱਪ ਲੱਗੀ ਹੈ, ਕਹਿੰਦਾ ਛਤਰੀ ਚੁੱਕ ਲਵਾਂ, ਅਜੇ ਤੇ ਮੀਂਹ ਦਾ ਨਾਮੋ ਨਿਸ਼ਾਨ ਨਹੀਂ। ਉਹਨਾਂ ਨੇ ਕਿਹਾ, ਬਾਬਾ ਤੂੰ ਛਤਰੀ ਚੁੱਕਣ ਦੀ ਗੱਲ ਕਰਨਾ, ਅਜੇ ਤੇ ਮੀਂਹ ਦਾ ਕਿਤੇ ਨਾਮੋ ਨਿਸ਼ਾਨ ਨਹੀਂ, ਸੀ ਤਾਂ ਧੁੱਪ ਨਾਲ ਮਰਦੇ ਪਏ ਆ। ਤੇ ਉਸ ਫਕੀਰ ਨੇ ਕਿਹਾ, ਬਸ ਇਸ ਕਰਕੇ ਤੇ ਤੁਹਾਡੀ ਅਰਦਾਸ ਨਹੀਂ ਸੁਣੀ ਗਈ, ਬੋਲ ਤੇ ਉਹੀ ਮੈਂ ਕਹਿਣੇ ਨੇ ਜਿਹੜੇ ਤੁਸੀਂ ਕਹੇ ਨੇ, ਬਸ ਤੁਹਾਡੇ ਕੋਲ ਮੇਰੇ ਵਰਗਾ ਵਿਸ਼ਵਾਸ ਨਹੀਂ। ਮੈਨੂੰ ਪਤਾ ਹੈ ਕਿ ਜਦੋਂ ਮੈਂ ਆਪਣੇ ਕਰਤੇ ਅੱਗੇ ਖਲੋ ਕੇ ਅਰਦਾਸ ਕੀਤੀ, ਉਹਨੇ ਮੈਨੂੰ ਆਪਣੀ ਕੁਟੀਆ ਤੱਕ ਨਹੀਂ ਆਉਣ ਦੇਣਾ, ਮੈਨੂੰ ਛਾਤਾ ਲੈਣਾ ਪੈਣਾ। ਇਸ ਕਹਾਣੀ ਦਾ ਭਾਵ ਇਹ ਹੈ ਕਿ ਇੰਨਾ ਵਿਸ਼ਵਾਸ ਹੋਵੇ, ਇੰਨਾ ਅਕੀਦਾ ਹੋਵੇ ਕਿ ਮਾਲਕ ਉਸ ਅਰਦਾਸ। ਰਘਵੀਰ ਸਿੰਘ ਵੀਰ ਬੜੇ ਪਿਆਰੇ ਸਾਡੇ ਸਿੱਖ ਇਤਿਹਾਸ ਦੇ ਲਿਖਾਰੀ ਨੇ, ਉਹਨਾਂ ਵੀ ਬਚਨ ਕੀਤੇ ਨੇ ਕਿ ਅਰਦਾਸ ਕਬੂਲ ਹੀ ਤਾਂ ਹੁੰਦੀ ਹੈ, ਇੱਕ ਤੁਹਾਡੀ ਜ਼ਰੂਰਤ ਹੋਵੇ, ਤੁਹਾਡੇ ਹਿਰਦੇ ਵਿੱਚ ਇਸ ਗੱਲ ਦਾ ਪੱਕਾ ਯਕੀਨ ਹੋਵੇ ਵੀ ਮੇਰੀ ਅਰਦਾਸ ਦਰੁਸਤ ਹੈ ਤੇ ਅਰਦਾਸ ਪ੍ਰਵਾਨ ਹੋਏਗੀ ਹੋਏਗੀ। ਜੇ ਸਾਡੇ ਅੰਦਰ ਹੀ ਅਜੇ ਡਾਵਾਂ ਡੋਲ ਹੈ ਨਾ ਕਿ ਜਿਹੜਾ ਮੈਂ ਮੰਗ ਰਿਹਾ ਇਹ ਦਰੁਸਤ ਹੈ ਵੀ ਕਿ ਨਹੀਂ, ਇਹ ਮੇਰੇ ਲਈ ਹੈ, ਫਿਰ ਕਹਿੰਦੇ ਅਰਦਾਸ ਕਬੂਲ ਨਹੀਂ ਹੋਏਗੀ। ਅਰਦਾਸ ਵਾਹਿਗੁਰੂ ਹੀ ਕਬੂਲ ਕਰਦਾ ਜਦੋਂ ਪਹਿਲਾਂ ਯਕੀਨ ਬਣ ਜਾਏ ਵੀ ਮੇਰੀ ਅਰਦਾਸ ਦਰੁਸਤ ਹੈ, ਲੋਕ ਭਲੇ ਲਈ ਹੈ, ਜੀਵਾਂ ਦੇ ਭਲੇ ਲਈ ਹੈ। ਫਿਰ ਵਾਹਿਗੁਰੂ ਕੰਨ ਦੇ ਕੇ ਸੁਣਦਾ, ਸੱਚਾ ਸੁਣਿਆ ਕੰਨ ਦੇ, ਧੀਰਕ ਦੇ ਵੈ ਸਹਿਜ ਸੁਭਾਏ, ਧੀਰਕ ਦਾ ਅਰਥ ਹੈ ਧੀਰਜ ਦੇ ਦਿੰਦਾ, ਅਰਦਾਸ ਕਰਦੀ ਧੀਰਜ ਆ ਜਾਂਦਾ ਹੈ। ਇੰਦਰਾ ਨੂੰ ਫਰਮਾਇਆ ਵੁੱਠਾ ਚੈਬਰ ਲਾਏ, ਫਿਰ ਵਾਹਿਗੁਰੂ ਇੰਦਰ ਨੂੰ ਫਰਮਾਉਂਦਾ, ਮੀਂਹ ਨੂੰ ਫਰਮਾਉਂਦਾ, ਬੱਦਲਾਂ ਨੂੰ ਫਰਮਾਉਂਦਾ, ਵੁੱਠਾ ਵੀ ਤੁਸੀਂ ਹੁਣ ਵੁੱਠ ਪਵੋ, ਬਰਸ ਮੇਘ ਘਣਾ ਤਿਲ ਬਿਲਮ ਨਾ ਲਾਵੋ, ਬਰਸ ਮੇਘ ਜੀ ਤਿਲ ਬਿਲਮ ਨਾ ਲਾਵੋ, ਕਿ ਹੁਣ ਮੇਘ ਬਰਸ ਹੁਣ ਬਿਲਮ ਨਾ ਲਾ। ਛੈਬਰ ਦਾ ਅਰਥ ਹੈ ਬਹੁਤ ਜ਼ਿਆਦਾ, ਮੂਲਾਧਾਰ ਵਰਸਾ ਹੁੰਦੀ ਹੈ, ਅੰਨ ਧਨ ਉਪਜੈ ਬਹੁ ਘਣਾ, ਫਿਰ ਮੀਂਹ ਪੈ ਜਾਏ, ਅੰਨ ਪੈਦਾ ਹੁੰਦਾ, ਅੰਨ ਤੋਂ ਧਨ ਪੈਦਾ ਹੁੰਦਾ, ਕੀਮਤ ਕਹਿ ਨਾ ਜਾਏ, ਉਹਦੀ ਕੀਮਤ ਬਿਆਨ ਨਹੀਂ ਕੀਤੀ ਜਾ ਸਕਦੀ। ਨਾਨਕ ਨਾਮ ਸਲਾਹੇ ਤੂੰ ਸਭਨਾ ਜੀਆਂ ਦੇਦਾ ਰਿਜਕ ਸਵਾਹੇ, ਹੇ ਜੀਵ ਤੂੰ ਨਾਮ ਨੂੰ ਸਲਾਹ, ਨਾਮ ਦੀ ਕੀਰਤੀ ਕਰ, ਉਹ ਸਾਰੇ ਜੀਵਾਂ ਨੂੰ ਰਿਜਕ ਦਿੰਦਾ ਹੈ, ਉਹਦੇ ਰਿਜਕ ਤੋਂ ਕੋਈ ਵੀ ਬਾਗੀ ਨਹੀਂ, ਕੋਈ ਵੀ ਥੋੜਾ ਨਹੀਂ ਰਹਿੰਦਾ। ਜਿਤ ਖਾਧੈ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ, ਕਹਿੰਦੇ ਜਿਹਦੇ ਖਾਧਿਆਂ ਜੋ ਨਾਮ ਰੂਪੀ ਧਨ ਅੰਨ ਉਹ ਦੇ ਦਿੰਦਾ, ਉਹਦੇ ਖਾਧਿਆਂ ਐਸੀ ਤ੍ਰਿਪਤੀ ਆਉਂਦੀ ਹੈ ਕਿ ਅੰਦਰ ਫਿਰ ਕੋਈ ਭੁੱਖ ਨਹੀਂ ਰਹਿ ਜਾਂਦੀ। ਇਸ ਸ਼ਬਦ ਅੰਦਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਕਿ ਜਦੋਂ ਜੀਵ ਦਾ ਹਿਰਦਾ ਵਿਆਕੁਲ ਹੋ ਜਾਂਦਾ ਹੈ, ਹਿਰਦਾ ਰੂਪੀ ਧਰਤੀ ਵਿਆਕੁਲ ਹੋ ਜਾਂਦੀ ਹੈ, ਫਿਰ ਗੁਰੂ ਦੀ ਰਹਿਮਤ ਦਾ, ਗੁਰੂ ਉਪਦੇਸ਼ ਦਾ ਮੀਂਹ ਵਰਦਾ ਹੈ, ਉਸ ਹਿਰਦੇ ਵਿੱਚ ਮੀਂਹ ਪੈਂਦਾ ਹੈ ਤੇ ਮਨੁੱਖ ਦਾ ਹਿਰਦਾ ਤੇ ਮਨੁੱਖ ਦੀ ਬੁੱਧੀ ਜਿਹੜੀ ਹੈ ਉਹਦੇ ਵਿੱਚ ਦੈਵੀ ਗੁਣਾਂ ਦਾ ਅੰਨ ਪੈਦਾ ਹੁੰਦਾ, ਸ਼ੁਭ ਗੁਣ ਪੈਦਾ ਹੁੰਦੇ ਨੇ, ਉਹਦੇ ਤੋਂ ਨਾਮ ਰੂਪੀ ਧਨ ਪੈਦਾ ਹੁੰਦਾ ਹੈ, ਤੇ ਉਸ ਧਨ ਤੋਂ ਜਿਹੜਾ ਅੰਮ੍ਰਿਤ ਰੂਪੀ ਭੋਜਨ ਜੀਵ ਖਾਂਦਾ ਹੈ, ਫਿਰ ਉਹ ਜੀਵ ਨੂੰ ਕਦੀ ਭੁੱਖਿਆ ਨਹੀਂ ਰਹਿਣ ਦਿੰਦਾ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਾਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਵਾਜਨ। ਪੌੜੀ ਦੀ ਵਿਚਾਰ ਆਪਾਂ ਕੱਲ ਦੇ ਦੀਵਾਨਾਂ ਵਿੱਚ ਕਰਾਂਗੇ ਜੀ। ਆਓ ਪਿਆਰ ਸਤ ਸਤਿਕਾਰਯੋਗ ਭਾਈ ਸਭਾਈ ਹਰਭਜਨ ਸਿੰਘ ਜੀ ਲਹਿਰੀ, ਤਿਨਾਂ ਦੇ ਜਥੇ ਪਾਸੋਂ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ। ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ, ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਕ੍ਰਿਸ਼ਨ ਧਿਆਈਐ, ਜਿਸ ਜਿੱਠੇ ਸਭ ਤੋਂ ਜਾਏ, ਤੇਗ ਬਹਾਦਰ ਸਿਮਰੈ ਕਰਨੋ ਨਿਆਵੇ ਧਾਏ। ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ। ਸਭ ਥਾਈਂ ਹੋਏ ਸਹਾਇ ਸਭ ਪਾਤਸ਼ਾਹੀਆਂ ਦੀ ਜੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚੁਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ, ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੱਖਣੀਆਂ ਨੇ ਧਰਮ ਹੈ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆ ਲੁਹਾਈਆ, ਚਰਖੜਿਆਂ ਤੇ ਚੜੇ ਆ ਰਹੇ ਨਾ ਚੜਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੇ, ਧਰਮ ਨਿਹਾਰਿਆ ਸਿੱਖੀ ਕੇਸਾ ਸਵਸਤ ਸਿੰਘ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤਾ ਵਿੱਚ ਚਿੱਤਾਵਨ ਕਾ ਸਦਕਾ ਸਰਬ ਸੁਖ ਜਹਾਂ ਜਹਾਂ ਖਾਲਸਾ ਜੀ ਸਭ ਤਹਤ ਰਸ਼ਿਆ ਰਿਆਇਤ, ਦੇਖਤੇ ਫਤਿਹ ਬਿਰਤ ਕੀ ਪਾਏ ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਹਾਇਬ। ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹੇ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਰ ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕਿਆਂ ਝੰਡੇ ਪੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਵਾਹਿਗੁਰੂ ਸਿੱਖਾਂ ਦਾ ਮਰਨੀ ਮਤ ਉੱਚੀ ਮਤ ਪਤ ਕਰ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੇ, ਨਿਮਾਣਿਓ ਕੇ ਮਾਨ ਨਿਤਾਣਿਓ ਕੇ ਦਾਣ, ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਤੁਧੇ ਅੱਗੇ ਅਰਦਾਸ ਹਮਾਰੀ ਜੀਓ, ਪਿੰਡ ਸਭ ਤੇਰਾ ਕਹੋ, ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਚਰਨਾਂ 'ਚ। ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ, ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏਗਾ, ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ, ਲੜੀ ਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀਓ। ਸਮੁੱਚੀ ਸੇਵਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਵਿਚਾਰਾਂ ਕਰਦਿਆਂ, ਆਪ ਜੀ ਦੀ ਸੇਵਾ ਸੰਭਾਲ ਕਰਦਿਆਂ, ਹੋਈਆਂ ਬੇਅੰਤ ਪੱਲਾ ਬਖਸ਼ ਦੇਣੀਆਂ

ਫਤਿਹ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿਵਰਕਤਾ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪ ਦਰ ਘਰ ਦੇ ਸੇਵ ਬੀਬੀ ਹਰਲੀਨ ਕੌਰ ਕੱਲ ਨੂੰ ਇਮਤਿਹਾਨ ਉਸ ਵਿੱਚ ਸਫਲਤਾ ਵਾਸਤੇ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਕਿਰਪਾ ਕਰਨੀ ਬੱਚੀ ਨੂੰ ਇਮਤਿਹਾਨ ਦੇ ਵਿੱਚ ਸਫਲਤਾ ਦੀ ਦਾਤ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਬੀਬੀ ਸਰਬਜੀਤ ਕੌਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਗੁਰੂ ਘਰ ਵਾਸਤੇ ਬੇਨਤ ਮੈਂ ਭੇਟਾ ਕਰਦੇ ਹਨ ਕਿਰਪਾ ਕਰਨੀ ਜੀ ਸੇਵ ਪ੍ਰਵਾਨ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਭਾਈ ਨਵਜੋਤ ਸਿੰਘ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਗੁਰੂ ਘਰ ਬਿਲਡਿੰਗ ਵਾਸਤੇ $100 ਮਾਇਆ ਭੇਟਾ ਕਰਦੇ ਨੇ ਕਿਰਪਾ ਕਰਨੀ ਸੇਵਕ ਪਰਿਵਾਰ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਦੀ ਅਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਦਰ ਕਰਦੇ ਸੇਵਕ ਪਰਉਪਕਾਰ ਸਿੰਘ ਨਵੀਂ ਗੱਡੀ ਦਾ ਸ਼ੁਕਰਾਨਾ ਕਰਦੇ ਹੋਏ ਅਰਦਾਸ ਬੇਨਤੀ ਕਰਦੇ ਕਿਰਪਾ ਕਰਨੀ ਸੇਵਕ ਪਰਿਵਾਰਾਂ ਨੂੰ ਨਵੀਂ ਗੱਡੀ ਸੁਣਨੀ ਬਖਸ਼ਿਸ਼ ਕਰਨੀ ਮਹਾਰਾਹ ਪਿੰਡ ਵਿੱਚ ਅੰਬ ਸਿੰਘ ਉੱਕੇ ਸਹਾਇਤਾ ਕਰਨੀ ਬੀਬੀ ਦਪਿੰਦਰ ਕੌਰ ਮਹਾਰਾਜ ਜੀ ਦੇਹ ਰੁਖਤਾ ਵਾਸਤੇ ਅਰਦਾਸ ਬੇਨਤੀ ਕਰਦੇ ਕਿਰਪਾ ਕਰਨੀ ਸੇਵਕ ਪਰਿਵਾਰਾਂ ਨੂੰ ਦੇਹ ਰੁਖਤਾ ਤੰਦਰੁਸਤੀਆਂ ਪ੍ਰਦਾਨ ਕਰਨੀ ਹੈ ਬੇਟਾ ਉਦੇ ਵੀਰ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਧੰਨਵਾਦ ਕਰਦਿਆਂ ਅਰਦਾਸ ਬੇਨਤੀ ਕਰਦੇ ਕਿਰਪਾ ਕਰਨੀ ਬੱਚੇ ਦੇ ਸਿਰ ਤੇ ਮਿਹਰ ਪ੍ਰਿਆਸ ਰੱਖਣਾ ਲੰਬੀ ਉਮਰਾਂ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਡਾਕਟਰ ਤ੍ਰਿਪਤਾ ਸਚਦੇਵ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਧੰਨਵਾਦ ਕਰਦੇ ਹਾਂ ਬਿੰਤ ਮੈਂ ਗੁਰੂ ਘਰ ਵਾਸਤੇ ਭੇਟਾ ਕਰਦੇ ਨੇ ਕਿਰਪਾ ਕਰਨੀ ਸੇਵ ਪਰਿਵਾਰਾਂ ਦੇ ਸਿਰ ਤੇ ਮਿਹਰ ਪ੍ਰਿਆਸ ਰੱਖਣਾ ਲੰਬੀਆਂ ਉਮਰਾਂ ਬਖਸ਼ਿਸ਼ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦੇਹ ਰੁਕਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ

ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੋ ਏਕੋ ਸਹਿਸ ਮੂਰਤ ਨਨਾ ਏਕ ਤੋ ਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਏਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਧਿਆ ਗਏ ਅਰਦਾਸ ਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹਨਾਂ ਜਾਣੇ ਮੇਰਾ ਅਰਦਾਸ ਇੱਕ ਓਂਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਤ ਗੁਰਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਕ੍ਰਿਸ਼ਨ ਤੇ ਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨੋ ਨਿਧਾਵੇ ਧਾਏ ਸਭ ਥਾਈਂ ਹੋਣਾ ਸਹਾਇ ਦਸਵੇਂ ਪਾਤਸ਼ਾਹ। ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਣਾ ਸਹਾਇ ਦਸਾਂ ਪਾਤਸ਼ਾਹ ਕੀ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਤਰਕੇ ਬੋਲਣਾ ਜੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਕਾ ਕੋਟਾਨ ਕੋਟ ਸ਼ੁਕਰ ਲੱਖ ਲੱਖ ਧੰਨਵਾਦ। ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਆਪ ਜੀਆਂ ਨੇ ਆਪਣੇ ਪਵਿੱਤਰ ਪਾਵਨ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਸਮੂਹ ਸੰਤਾਂ ਨੂੰ ਨਿਹਾਲ ਕੀਤਾ ਹੈ। ਇਸ ਵੇਲੇ ਆਪ ਜੀਆਂ ਕੇ ਹਜ਼ੂਰ ਕੀਰਤਨ ਸੁਹਿਲੇ ਸਾਹਿਬ ਜੀ ਕੇ ਪਾਠ ਹੋਏ। ਆਪ ਜੀਆਂ ਦੇ ਸੁਖਾਸਨ ਦੀ ਸੇਵਾ ਹੋਈ। ਬਾਣੀ ਦਾ ਪਾਠ ਕਰਦਿਆਂ ਸੁਖਾਸਨ ਦੀ ਸੇਵਾ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਜਾਣ ਬੱਚੇ ਸਮਝ ਕੇ ਬਖਸ਼ ਲਓ। ਅਗੋ ਵਾਸਤੇ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਸ਼ੁੱਧ ਸੇਵਾ ਕਰਨ ਦੀ ਮਤ ਬਖਸ਼ਣੀ। ਆਪ ਜੀਆਂ ਦੇ ਭਾਣੇ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋਇਆ ਰਾਤਰੀ ਆਈ ਭਾਣੇ ਅੰਦਰ ਸੁੱਖ ਨਾਲ ਬਤੀਤ ਕਰਾਉਣਾ। ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ ਨਿਤਨੇਮ ਦੀਆਂ ਦਾਤਾਂ ਬਖਸ਼ਣੀਆਂ। ਇਸ ਵੇਲੇ ਆਪ ਜੀਆਂ ਦੇ ਪਾਵਨ ਸੁਖਾਸਨ ਸਭ ਤਿਆਰ ਹਨ। ਆਪ ਜੀ ਆਪਣੇ ਆਸਨ ਤੇ ਵਿਸਰਾਮ ਕਰੋ। ਸਮੂਹ ਸੰਗਤਾਂ ਨੂੰ ਛੁੱਟੀਆਂ ਬਖਸ਼ੋ। ਆਖਰਵਾਦ ਘਾਟ ਪੜਿਆ ਪੁੱਲ ਚੁੱਕ ਮਾਫ ਕਰਨਾ ਸਰਬਤ ਦੇ ਕਾਜ ਰਾਸ ਕਰਨੇ ਸਹੀ ਸੰਤ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤਾਵੇ ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਿਹਨਾਂ ਦੋਹਰੇ ਪੜ੍ਹਦੇ ਹੋ ਨਾ, ਕਹਿੰਦਾ ਦੋਹਰਾ ਨਾ ਬੋਲਿਆ।

самое сложное.

0: ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੈਲੋ, ਵਾਹਿਗੁਰੂ ਛੱਡੋ। ਹੈਲੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
1: ਛੱਡੋ ਮਾੜੀ ਜੀ, ਹੁਣ ਐ ਲੱਗੇ ਦੂਰੋਂ ਹੀ।
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
1: ਛੱਡੋ।
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ
1: ਥੋੜੀ ਰੁਕ ਰੋੜ ਦੇ ਲਈ।
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
1: ਹੁਣ ਆਵਾਜ਼ ਜੋੜੀ ਛੱਡ ਦੋ ਪੂਰੀ ਇੱਕ ਵਾਰੀ। ਨੰਬਰ 1 ਉੱਥੇ ਜਾਵਾਂ ਫਿਰ ਮੈਂ, ਜਾਂ ਨਹੀਂ ਚੇਂਜ ਕਰ ਦੇਵਾਂ।

0: ਸਤਾਰਾਂ ਚੌਦਾਂ ਪੰਦਰਾਂ ਦੀ ਲਾਈ ਹੋਈ ਆ ਨਾ ਉੱਥੇ ਚੌਦਾਂ ਪੰਦਰਾਂ ਉੱਨੀ ਦਸੇ ਲਾਏ ਨਾ ਆਪਾਂ ਪਹਿਲਾ ਨੰਬਰ ਦੇ ਵਿੱਚ ਆਈ ਥੋੜੀ ਜੀ ਆਵਾਜ਼ ਆਈ ਖੁੱਲੀ ਨੀ ਆਵਾਜ਼ ਬੰਦ ਆ ਜੇ ਇੱਕ ਚੱਲ ਪਿਆ ਨਾ ਫਿਰ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਛੱਡੋ

0: ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
1: ਛੱਡੋ,
0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
1: ਇੱਕ ਤੇ ਟੈਸਟ ਹੋ ਜਾਣਾ ਇੱਥੋਂ ਹੀ, ਇੱਕ ਸਿਲ ਪਿਆ ਸਾਰੇ ਉਸੀ ਲੈਵਲ ਤੇ ਹੋਣੇ ਟੈਸਟ।
0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

0: ਅਰਦਾਸ ਵਾਲਾ ਹੈ। ਅਰਦਾਸ ਗੁਰੂ ਜੀ ਉਹ
1: ਜਿਹੜੇ ਉਹ ਚੱਲਦੇ ਹੋਏ ਜਿਹੜੀਆਂ ਚੱਲਦੀਆਂ ਉੱਥੇ ਜਿੱਥੇ ਵਧੀਆ ਉੱਥੇ ਪਜੂ।

0: ਵਾਹਿਗੁਰੂ
1: ਨੰਬਰ ਦੇਖਿਓ ਓਕੇ ਆ
0: ਵਾਹਿਗੁਰੂ ਵਾਹਿਗੁਰੂ

ਕੇ ਹੁਣ ਦੇਖੋ 19 ਨੰਬਰ

0: ਵਾਹਿਗੁਰੂ ਵਾਹਿਗੁਰੂ।
1: ਪੰਜ ਨੰਬਰ, ਛੇ ਨੰਬਰ, ਪੰਦਰਾਂ ਨੰਬਰ, ਪੰਦਰਾਂ ਫਿਫਟੀਨ ਫੋਰਟੀਨ ਓਨ ਕਰੋ, ਫੋਰਟੀਨ ਫੋਰਟੀਨ ਵਨ ਫੋਰ ਇਹ ਨਹੀਂ ਚੱਲਿਆ, ਇਹ ਬੰਦ ਹੈ। ਫੋਰਟੀਨ

14:14 नहीं चलता। 19 नंबर देखो 19

0: ਵਾਹਿਗੁਰੂ।
1: 14 ਨੰਬਰ ਨੀ ਚੱਲਿਓ।

0: ਵਾਹਿਗੁਰੂ ਵਾਹਿਗੁਰੂ
1: ਪੋਡੀਅਮ ਪੋਡੀਅਮ ਚੱਲ ਪਿਆ
0: ਵਾਹਿਗੁਰੂ ਵਾਹਿਗੁਰੂ
1: ਆਵਾਜ਼ ਛੱਡੋ
0: ਵਾਹਿਗੁਰੂ

0: ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ।
1: ਛੱਡੋ।
0: ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ।
1: ਵਾਹਿਗੁਰੂ ਆਵਾਜ਼ ਤਾਂ ਹੈ ਨਹੀਂ।
0: ਵਾਹਿਗੁਰੂ
1: ਵਾਹਿਗੁਰੂ।
0: ਟੈਸਟਿੰਗ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
1: ਛੱਡੋ, ਫੁੱਲ ਕਰ ਦੋ ਫੁੱਲ।

0: ਸਭਾ ਤੋਂ ਦੋਏ ਭਲੇ ਇੱਕ ਸ਼ਾਂਤੀ ਕਰਾਮ।
1: ਵਾਹਿਗੁਰੂ ਵਾਹਿਗੁਰੂ।

0: वेट करो।
1: ओके रुक जाओ।

0: 15 ਨੰਬਰ ਹੈ,
1: ਨਹੀਂ ਚੇਂਜ ਕਰ ਦੋ ਇਹਨੂੰ, ਚੇਂਜ ਨਾ ਕਰੋ, ਮੈਂ ਉੱਥੋਂ ਚੇਂਜ ਕਰ ਦਿੰਦਾ, ਇੱਥੇ ਲਗਾ ਲੈਣ ਦੋ, ਹੁਣ 14 ਲਾਇਆ ਨਾ, ਉੱਥੇ ਮੈਂ 14 ਪਾ ਦੂੰਗਾ ਇਹਨੂੰ, ਚਿੰਤੀ ਹੁਣ ਤੁਸੀਂ ਕਿਹੜੇ ਲਾਇਆ ਇਹਨੂੰ, ਇਹਨੂੰ 15 ਲਾ ਦੋ,

No. Need a layer.

ਚੱਲਿਆ ਨਾ

ਜਿਹੜੀ ਹੁਣ ਆਈ ਹੈ ਨਾ 19 ਨੰਬਰ ਦੇ ਵਿੱਚ, ਇਹਦੇ ਨਾਲ 14 ਚੱਲ ਪਿਆ ਲੱਗਾ ਰਹਿਣ ਦਾ ਨੱਥੇ ਹੁਣ ਚੱਲ ਪਿਆ ਆਪਣਾ ਇੱਕ ਰਹਿ ਗਿਆ ਬਸ ਹੁਣ ਉਹਨੂੰ ਫੜ ਕੇ ਰੱਖਿਆ ਨੀ ਤਾਂ ਫਿਰ ਮੁੜ ਕੇ ਉੱਥੇ ਲਾ ਦਿਓ

சுத்தமா டபுள் செக் பண்ணலாமா?

0: ਚੱਲਦੇ ਆ 14 ਨੰਬਰ ਆਏਗਾ ਬਸ ਇਹਦੇ ਸਟਾਫ ਚੇਂਜ ਕਰੋ ਇਹਨਾਂ ਵਿੱਚੋਂ ਕੋਈ ਸੀ ਹੈ ਬਸ ਪੜ ਲਓ
1: ਨਾ ਹਟਾ ਲਓ ਤੂੰ

not

जाओ।

பக்கத்து போதும்.

ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੂ ਇੱਕ ਅਰਦਾਸ ਪਾਠ ਕੀਰਤ ਕੀ

0: ਸਹੁ ਗੁਰ ਸਹੁ
1: ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਠ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ

ਇਹੋ ਮਾਨਸ ਜਨਮ ਦੁਲੰਬ ਸਾ ਮਨ ਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝਸੀ ਜਿਸ ਸਤਿਗੁਰ ਥਾਪੇ।

ਇਹੋ ਮਾਨਸ ਜਨਮ ਦੁਲੰਬ ਸਾ ਮਨ ਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝਸੀ ਜਿਸ ਸਤਿਗੁਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਜੁੜ ਬੈਠੇ ਹੋ। ਸਤਿਗੁਰੂ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ ਅੱਜ ਦੇ ਇਲਾਹੀ ਸ੍ਰੀ ਮੁਖਵਾਕ ਸੂਹੀ ਕੀ ਵਾਰ ਵਿੱਚੋਂ, ਜੋ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੀ ਹੋਈ ਵਾਰ ਹੈ। ਉਸ ਵਾਰ ਵਿੱਚੋਂ ਅੱਜ 13ਵੀਂ ਪੌੜੀ ਅਤੇ ਉਹਦੇ ਨਾਲ ਪਹਿਲੇ ਪਾਤਸ਼ਾਹ ਜੀ ਦੇ ਆਏ ਹੋਏ ਸਲੋਕ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤੇ ਹਨ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼, ਇਹ ਮਿਹਰਾਮਤ ਕੀਤੀ ਹੈ, ਜੀਵਨ ਦੀ ਸੱਚਿਆਈ ਨੂੰ ਬਿਆਨ ਕੀਤਾ ਹੈ ਕਿ ਕਿਵੇਂ ਇਹ ਜੀਵਨ ਸੰਸਾਰ ਜਗਤ ਦੇ ਅੰਦਰ ਅੰਤਰੀਵ ਹੱਟ ਕਿਵੇਂ ਚੱਲਦਾ ਹੈ, ਅੰਦਰ ਦਾ ਵਪਾਰ ਕਿਵੇਂ ਹੁੰਦਾ ਹੈ, ਕਿਸ ਤਰ੍ਹਾਂ ਜਵਾਨੀ ਦੇ ਅੰਦਰ, ਪਰਜੋਬਣ ਦੇ ਅੰਦਰ ਅਤੇ ਫਿਰ ਬਜ਼ੁਰਗੀ ਦੇ ਅੰਦਰ, ਜਿਸ ਵਕਤ ਸਰੀਰ ਜਗਤ ਸੰਸਾਰ ਦੇ ਵਿੱਚ ਬੱਗਾ ਦੇ ਰੂਪ ਵਿੱਚ ਭਾਵ ਧੌਲੇ ਆ ਜਾਂਦੇ ਹਨ, ਕਾਲੀ ਤੋਂ ਭਾਵ ਜਦੋਂ ਜੋਗਣ ਦੇ ਵਿੱਚ ਹੈ, ਇਹਦੇ ਜੀਵਨ ਦੇ ਅੰਦਰ ਕੀ ਬਦਲਾਵ, ਕੀ ਬਦਲਾਵ ਹੁੰਦੇ ਹਨ, ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਨੇ ਸਲੋਕਾਂ ਵਿੱਚ ਰਹਿਮਤ ਕੀਤੀ ਹੈ। ਪੌੜੀ ਵਿੱਚ ਉਸ ਅਕਾਲ ਪੁਰਖ ਮਹਾਰਾਜ ਦੀ ਰਚਨਾ ਬਾਬਤ, ਉਹਦੇ ਖੇਲ ਬਾਬਤ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਉਹ ਰਚਨਹਾਰ ਆਪ ਹੈ, ਉਹਨੇ ਸਾਰੀ ਖੇਡ ਸਾਰਾ ਜਗਤ ਰਚਿਆ ਹੈ। ਜੋ ਉਹਦੀ ਖੇਡ ਨੂੰ ਸਮਝ ਜਾਂਦਾ ਹੈ, ਜੋ ਉਹਦੇ ਨਾਲ ਜੁੜ ਜਾਂਦਾ ਹੈ, ਇਹ ਸਾਰੀ ਖੇਡ ਨੂੰ ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪ ਜਾਣ ਜਾਂਦਾ ਹੈ। ਫਿਰ ਉਹਦੀ ਕਿਰਪਾ ਬਖਸ਼ਿਸ਼ ਦੇ ਦੁਆਰਾ ਹੀ ਉਹ ਇਸ ਖੇਡ ਵਿੱਚ ਰੰਗ ਮਾਣਦਾ ਹੈ, ਆਨੰਦ ਮਾਣਦਾ ਹੈ। ਇਹ ਅਕਾਲ ਪੁਰਖ ਵਾਹਿਗੁਰੂ ਜਿਸ 'ਤੇ ਬਖਸ਼ਿਸ਼ ਕਰਦਾ ਹੈ, ਉਹਨੂੰ ਹੀ ਆਪਣੀ ਬੂਝ ਬੁਝਾ ਦਿੰਦਾ ਹੈ। ਇਹ ਸਤਿਗੁਰੂ ਜੀ ਨੇ ਅੱਜ ਰਹਿਮਤ ਕੀਤੀ ਹੈ। ਪਾਵਨ ਅੰਗ 799 ਅਤੇ 90 ਉੱਪਰ ਇਹ ਪਾਵਨ ਪਵਿੱਤਰ ਸ਼ਬਦ ਦਰਜ ਹੈ। ਗੁਰੂ ਕਿਰਪਾ ਕਰੇ ਸਾਨੂੰ ਆਪਣੇ ਦਰੋਂ ਘਰੋਂ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਓ ਪਿਆਰ ਸਹਿਤ ਹੁਣ ਇਲਾਹੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ। ਪਿਆਰ ਸਹਿਤ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ 5, ਸਲੋਕ

ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਣ ਸੰਗ ਆਪ ਪ੍ਰਵਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਹੈ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ

ਨਾਨਕ ਜੇ ਘਟ ਵਸੈ ਹਰ ਨਾਮ ਸਲੋਕ ਨਿਰਗੁਣ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੈ ਉਬਾਰਿਆ ਬਾਰ ਵਿਵਸਥਾ ਤੁਜੈ ਪਿਆਰੈ ਦੂਧ ਭਰ ਜੋਬਨ ਭੋਜਨ ਸੁਖਸੂਦ ਬਿਰਦ ਭਇਆ ਉਪਰ ਸਾਖ ਸੈਨ ਮੁਖ ਪਿਆਊ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੂਝੈ ਬਖਸ਼ ਲੇ ਹੋ ਤਉ ਨਾਨਕ ਸੀਜੈ ਜੇ ਪ੍ਰਸਾਦ ਧਾਰੂ ਪਰ ਸੁਖ ਵਸੈ ਸੁਤ ਪ੍ਰਾਤ ਮੀਤ ਬਨਤਾ ਸੰਗ ਹਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਵ ਕਮੁੱਲਾ ਜੇ ਪ੍ਰਸਾਦ ਭੋਗੈ ਸਵਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਹਸਤ ਭਾਵ ਕਰਨਿਤ ਰਸਨਾ ਤਿਸੈ ਤਿਆਗਵਰ ਸੰਗ ਰਚਨਾ ਐਸੇ ਦੋਗ ਮੂੜੰਦ ਵਿਆਪੇ ਨਾਨਕ ਕਾਢ ਲਿਓ ਪ੍ਰਭ ਆਪੇ ਆਦਿ

ਕੌਡੀ ਸੰਗ ਰਚੈ ਸਾ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਣ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪੋ ਤਾਰੈ ਧੋਏ ਦਰਦ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਿਤ ਬਿਕਰਾਲ ਨਾਨਕ ਕਾਢ ਲੇ ਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਸ ਨਾਹੀ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਮ ਅੰਤਰ ਵਿਆਪੈ ਲੋਭ ਸੁਵਾਨ ਅੰਤਰ ਅਗਨ ਬਾਹਰ ਤਨ ਸੁਆਹਾ ਗਲ ਪਾਥਰ ਕੈਸੇ ਤਰੈ ਅਥਾਹਾ ਜਾ ਕੈ ਅੰਤਰ ਬਸੈ ਪ੍ਰਭਿਆਪ ਨਾਨਕ ਤੇਜਨ ਸਹਿਜ ਸਮਾਪ ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਓੜ ਨਿਭਾਵੈ ਕਹਾਂ ਬੁਝਾਰਤ ਬੂਝੈ ਡੂਰਾ ਨਿਸ਼ਕਹੀਐ ਤੂੰ ਸਮਝੈ ਭੂਰਾ ਕਹਾ ਬਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤਉ ਭੀ ਸੁਰ ਭੰਗ ਕਹਿ ਪਿੰਗੁਲ ਪਰ

ਤਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਆਵੈ ਨ ਚੀਤ ਜੋ ਬੈਰਾਈ ਤਾ ਸਿਉ ਪ੍ਰੀਤ ਬਲਵਾ ਕੇ ਗ੍ਰਹਿ ਭੀਤਰ ਬਸੈ ਅਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨਹਿ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੂ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮਹਿ ਸੁਖ ਕਨੇਰੇ ਕੋਈ ਨ ਜਾਣੈ ਤੁਮਰਾ ਅੰਤ ਉਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੈ ਆਨ ਸੁਆਈ ਨਾਨਕ ਕਹੂ ਨ ਸੀ ਜਈ ਬਿਨ ਨਾ ਵੈ ਪਤ ਜਾਏ ਅਸ਼ਟਪਦੀ ਦਸ ਬਸਤੂ ਲੇ ਪਾਛੈ ਪਾਵੈ ਏਕ ਬਸਤ ਕਾਰਨ ਬਿਖੋਟ ਗਵਾਵੈ ਏਕ ਭੀ ਨਾ ਦੇ ਦਸ ਭੀ ਹਿਰਲੇ ਤੋ ਮੂੜਾ ਕਹੁ ਕਾਹ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕੋ ਕੀ ਜੈ ਸਦ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਉਠਾ ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸਾਹੂ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਨੰਦ ਉਲਾਸ ਆਪਣੀ ਅਮਾਨ ਕਛ ਬਹੁਰ ਸਾਹੂ ਲਈ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀ ਤਾਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ ਜਿਸ ਕੀ ਬਸ ਤਿਸੇ ਆਗੈ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸ ਤੇ ਚੌਗਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਿਕ ਭਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ ਜੋ ਦਿਸੈ ਸੋ ਚਾਲਣ ਹਾਰ ਲਪਟ ਰਹੋ ਤੈ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੇਹ ਤਾਕੋ ਹਾਥ ਨ ਆਵੈ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸੁਭਸਤਰਾ ਮਿਥਿਆ ਰੰਗ ਸੰਗ ਮਾਇਆ ਪੇਕ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਪਸੂ ਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ੍ਰਵਣ ਪਰ ਨਿੰਦਾ ਸੁਨ ਹੈ ਮਿਥਿਆ ਹਸਤ ਪਰ ਦਰਬ ਕੋ ਹਿਰੈ ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ ਮਿਥਿਆ ਰਸਨਾ ਭੋਜਨ ਅਨ ਸੁਆਦ ਮਿਥਿਆ ਚਰਨ ਪਰ ਵਿਕਾਰ ਕੋ ਧਾਵਹਿ ਮਿਥਿਆ ਮਨ ਪਰ ਲੋਭ ਲੁਭਾਵਹਿ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਵਿਕਾਰਾ ਬਿਨ ਬੂਝੇ ਮਿਥਿਆ ਸਭ ਭਏ ਸਫਲ ਦੇਹ ਨਾਨਕ ਹਰ ਹਰ ਨਾਮ ਲਏ ਬਿਰਤੀ ਸਾਖਤ ਕੀ ਆਰ ਜਾ ਸਾਚ ਬਿਨਾ ਕਹਿ ਹੋਤ ਸੂਚਾ ਬਿਰਤਾ ਨਾਮ ਬਿਨਾ ਤਨ ਅੰਧ ਮੁਖਾਵਤਾ ਕੈ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬ੍ਰਿਥਾ ਬਿਹਾਏ ਮੇਘ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੇ ਘਟ ਬਸਿਓ ਹਰ ਨਾਉ ਨਾਨਕ ਤਾ ਕੈ ਬਲ ਬਲ ਜਾਉ ਰਹਿ ਤਵਰ ਕਛਵਰ ਕਮਾਵਤ ਮਨੀ ਪ੍ਰੀਤ ਮੁਖੋ ਗੰਢ ਲਾਵਤ ਜਾਨਣ ਹਾਰ ਪ੍ਰਭੂ ਪਰਬੀਨ ਬਾਹਰ ਭੇਖ ਨ ਕਾਹੂ ਭੀਨ ਅਵਰ ਉਪਦੇਸ਼ ਆਪ ਨ ਕਰੈ ਆਵਤ ਜਾਵਤ ਜਨ ਮੈਂ ਮਰੈ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ
करूं बेनती पार ब्रह्म सब जानै, अपना किया आपह मानै, आपह आप करत नबेरा, किसे दूर जनावत किसे बुझावत नेरा, उपाव सियानप सगल ते रहत, सब कछ जानै आत्म की रहत, जिस पावै तिस लय लड़ लाए, थान तनंतर रहा समाए, सो सेवक जिस कृपा करी, निमक निमक जप नानक हरी सलोक, काम क्रोध अर लोभ मोह, बिनस जाए अहंग मेव, नानक प्रभ शरणागति, कर प्रसाद गुरुदेव अष्टपदी, जे प्रसाद शक्ति अमृत खाही, तिस ठाकुर कौ रख मन मारी, जे प्रसाद सुगंध तन लावै, तिसको सिमरत परम गत पावै, जे प्रसाद बसै सुख मंदर, तिसै त्याय सदा मन अंदर, जे प्रसाद ग्रह संग सुख बसना, आठ पैर सिमरो तिस रसना, जे प्रसाद रंग रस भोग, नानक सदा त्याय त्यावन जोग, जे प्रसाद पाठ पटंबर हंडावै, तिसै त्या कतवर लुभावै, जे प्रसाद सुख से सुविजय, मन आठ पहर ताका जस गाविजय, जे प्रसाद तु सब को माने, मुखता को जस रसन बखाने, जे प्रसाद तिरु रहता धर्म, मन सदा त्याय केवल पार ब्रह्म, प्रभ जी जपत दरगह मान पावै, नानक पत सेती घर जावै, जे प्रसाद आरो कंचन देही, लिव लावो तिस राम स्नेही, जे प्रसाद तिरौ ला रहत, मन सुख पावै हर हर जस कहत, जे प्रसाद तेरे सगल छिद्र ठाके, मन सरनी पर ठाकुर प्रभु ताके, जे प्रसाद तुझको न पहुँचै, मन साथ साथ सिमरो प्रभु उच्चे, जे प्रसाद पाई दुर्लभ देहे, नानक ताकी भगत करेहे, जे प्रसाद आपूखन पहरी जय, मन ते सिमरत क्यों आलस की जय, जे प्रसाद अश्व हस्त सवारी, मन तिस प्रभु को कबहू न बिसारी, जे प्रसाद बाग मिलख तना, राख पुरोए प्रभु अपने मना, जिन तेरी मन बनत बनाई, उठत बैठत सद तिसै त्याई, तिसै त्याई जो एक अलख है, इहां उहां नानक तेरी रखै, जे प्रसाद करै पुन बहुदान, मन आठ पैर कर तिसका ध्यान, जे प्रसाद तू आचार व्यवहारी, तिस प्रभ को साथ साथ चितारी, जे प्रसाद तेरा सुंदर रूप, सो प्रभ सिमरहु सदा अनूप, जे प्रसाद तेरी निकी जात, सो प्रभ सिमर सदा दिन रात, जे प्रसाद तेरी पत रहै, गुर प्रसाद नानक जस कहै, जे प्रसाद सुनै करन नाथ, जे प्रसाद पेखै बिस्माद, जे प्रसाद बोलै अमृत रसना, जे प्रसाद सुख सहजे बसना, जे प्रसाद हस्त कर चल है, जे प्रसाद संपूर्ण फल है, जे प्रसाद परम गत पाव है, जे प्रसाद सुख सहज समाव है, ऐसा प्रभु त्याग अवर कत लागहु, गुर प्रसाद नानक मन जागहु, जे प्रसाद तू प्रगट संसार, तिस प्रभु को मूल न मनहु बिसार, जे प्रसाद तेरा प्रताप, रे मन मूड तुता को जाप,

ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ, ਆਪ ਜਪਾਏ ਜਪੈ ਸੋ ਨਾਓ, ਆਪ ਗਾਵਾਏ ਸੋ ਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ, ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤੂਤਮ ਹੋਏ, ਸਰਬ ਨਿਧਾਨ ਪ੍ਰਭ ਤੇਰੀ ਮਯਾ, ਆਪੂ ਕਛੂ ਨ ਕਿਨਹੂ ਲਿਆ, ਜਿਤ ਜਿਤ ਲਾਭੂ ਤਿਤ ਲੱਗੈ ਹਰਨਾਥ, ਨਾਨਕ ਇਨ ਕਹਿ ਕਛੂ ਨਹਾਥ। ਸਲੋਕ ਅਗਮ ਗਾਦ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੁਮੁਖਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਚਰਜ ਕਥਾ ਅਸ਼ਟਪਦੀ, ਸਾਧ ਕੈ ਸੰਗਮੁਖ ਉਜਲ ਹੋਤ, ਸਾਧ ਸੰਗਮਲ ਸਗਲੀ ਕੋਤ, ਸਾਧ ਕੇ ਸੰਗ ਮਿਟੈ ਬਿਮਾਨੁ, ਸਾਧ ਕੇ ਸੰਗ ਪ੍ਰਗਟੈ ਸੁਗਿਆਨ, ਸਾਧ ਕੇ ਸੰਗ ਬੁੱਝੈ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਬੇਰਾ, ਸਾਧ ਕੇ ਸੰਗ ਪਾਏ ਨਾਮ ਰਤਨ, ਸਾਧ ਕੈ ਸੰਗ ਏਕ ਉਪਰ ਜਤਨ, ਸਾਧ ਕੀ ਮਹਿਮਾ ਵਰਨੈ ਕੌਣ ਪੁਰਾਣ।

ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ, ਕਰ ਕਿਰਪਾ ਅੰਤਰ ਉਰ ਧਾਰੈ, ਪਸ ਪ੍ਰੇਤ ਮੁਗਤ ਪਾਥਰ ਕਉ ਤਾਰੈ, ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਾਹੂ ਜੁਗਤ ਕਿਤੈ ਨਾ ਪਾਈਐ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ, ਜਿਸ ਕੈ ਮਾਨੂ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮ ਦਾਸ, ਆਤਮ ਰਾਮ ਤਿਸ ਨਦਰੀ ਆਇਆ, ਦਾਸ ਦਸੰਤਨ ਭਾਏ ਤਿਨ ਪਾਇਆ, ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗਹਿ ਪ੍ਰਵਾਨ, ਆਪਣੇ ਦਾਸ ਕੋ ਆਪ ਕਿਰਪਾ ਕਰੈ, ਤਿਸ ਦਾਸ ਕੋ ਸਭ ਸੂਝੀ ਪਰੈ, ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਖ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਬਿਓ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਕਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕੋ ਪੁਰਖ ਕਹੀਐ ਜੀਵਨ ਮੁਕਤ, ਪਾਰ ਬ੍ਰਹਮ ਕੇ ਸਗਲੇ ਠਾਉ, ਜਿਤ ਜਿਤ ਘਰ ਰਾਖੈ ਤੈਸਾ ਤਿੰਨ ਆਓ।

ਅਵਰ ਨਾ ਆਵੈ, ਕਹੋ ਮਾਨੁਖ ਤੇ ਕਿਆ ਹੋਏ ਆਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੈ ਹਾਥ ਹੋਏ ਤਾਂ ਸਭ ਪਿਛਲੇ, ਜੋ ਤਿਸ ਭਾਵੈ ਸੋਈ ਕਰੇ, ਅਨਜਾਨਤ ਵਿਖਿਆ ਮੈਂ ਰਚੈ, ਜੇ ਜਾਣਤ ਆਪਣਾ ਬਚੈ, ਭਰਮੇ ਭੁੱਲਾ ਦੈ ਦਿਸਤਾਵੈ, ਨਿਮਕ ਮਾਹੀ ਚਾਰ ਕੁੰਟ ਫਿਰ ਆਵੈ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇਜਨ ਨਾ ਮਿਲੇ, ਖਿਨ ਮੈਂ ਨੀਚ ਕੀਟ ਕਉ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦਹ ਦਿਸ ਪ੍ਰਗਟਾਵੈ, ਜਾ ਕੋ ਆਪਣੀ ਕਰੈ ਬਖਸੀਸ, ਤਾ ਕਾ ਲਿਖਾ ਨਾ ਗਨੈ ਜਗਦੀਸ਼, ਜੀਓ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤਾ ਬਣਾਈ, ਨਾਨਕ ਜੀਵੈ ਦੇਖ ਵਡਾਈ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਨ ਸਰਬ ਕੋ ਨਾਥ, ਆਗਿਆਕਾਰੀ ਬਪੁਰਾ ਜੀਉ, ਜੋ ਤਿਸ ਭਾਵੈ ਸੋਈ ਪੁਨਥੀਓ, ਕਬਹੂ ਊਚ ਨੀਚ ਮਹਿ ਬਸੈ, ਕਬਹੂ ਸੋਗ ਹਰਕ ਰੰਗ ਹਸੈ, ਕਬਹੂ ਨਿੰਦ ਚਿੰਦ ਵਿਵਹਾਰ, ਕਬਹੂ ਊਬ ਆਕਾਸ਼ ਪਿਆਰ, ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਨਹਾਰ, ਕਬਹੂ ਨਿਰਤ ਕਰੈ ਬਹੁਪਾਤ, ਕਬਹੂ ਸੋਏ ਰਹਿ ਦਿਨ ਰਾਤ, ਕਬਹੂ ਮਹਾਕ੍ਰੋਧ ਵਿਕਰਾਲ, ਕਬਹੂ ਸਰਬ ਕੀ ਹੋਤ ਰਵਾਲ, ਕਬਹੂ ਹੋਏ ਬਹਿ ਬਡ ਰਾਜਾ, ਕਬਹੂ ਭੇਖਾਰੀ ਨੀਚ ਕਾ ਸਾਜਾ, ਕਬਹੂ ਅਪਕੀਰਤ ਮਹਿ ਆਵੈ, ਕਬਹੂ ਭਲਾ ਭਲਾ ਕਹਾਵੈ, ਜੋ ਪ੍ਰਭਾ ਰਾਖੈ ਤਿਵ ਹੀ ਰਹਿ, ਗੁਰਪ੍ਰਸਾਦ ਨਾਨਕ ਸਚ ਕਹਿ, ਕਬਹੂ ਹੋਏ ਪੰਡਿਤ ਕਰੇ ਬਖਿਆਨ, ਕਬਹੂ ਮੋਨ ਧਾਰੀ ਲਾਵੈ ਧਿਆਨ, ਕਬਹੂ ਤਟ ਤੀਰਥ ਇਸ਼ਨਾਨ, ਕਬਹੂ ਸਿੱਧ ਸਾਧਿਕ ਮੁਖ ਗਿਆਨ, ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਅਨਿਕ ਜੋਨ ਭਰਮੈ ਭਰਮੀਆ, ਨਾਨਾ ਰੂਪ ਜੋ ਸੁਹਾਗੀ ਦਿਖਾਵੈ, ਜਿਉਂ ਪ੍ਰਭਾਵੈ ਤਿਵੈ ਨਿਚਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨ ਕੋਏ, ਕਬਹੂ ਸਾਧ ਸੰਗਤ ਉਪਾਵੈ, ਉਸ ਸਥਾਨ ਤੇ ਬਹੁਰ ਨ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਬਿਨਾਸ਼, ਮੰਤਰ ਨਾਮ ਰਤੇ ਇਕ ਰੰਗ, ਸਦਾ ਬਸੈ ਪਾਰ ਬ੍ਰਹਮ ਕੈ ਸੰਗ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ, ਸਲੋਕ ਸੁਖੀ ਬਸੈ ਮਸਕੀਨੀ ਆਇਆ, ਪੁਨਿਵਾਰ ਤਲੇ ਬੜੇ ਬੜੇ ਅਹੰਕਾਰੀਆ, ਨਾਨਕ ਗਰਭ ਗਲੇ ਅਸ਼ਟਪਦੀ, ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੈ ਮੈਂ ਜੋ ਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕੋ ਕਰਵੰਤ ਕਹਾਵੈ, ਜਿਨ ਮਰੈ ਬੋਜੁਨ ਪਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖੰਦਾ ਗਿਆਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕੀ ਹਾਂ ਮੁਕਤਾ ਕੈ ਸੁਖ ਪਾਵੈ, ਧਨਵੰਤਾ ਹੋਏ ਕਰ ਗਰਵਾਵੈ, ਤ੍ਰਿਣ ਸਮਾਨ ਕਸੰਗ ਨਾ ਜਾਵੈ, ਬਹੁ ਲਸਕਰ ਮਾਨੁਖ ਉਪਰ ਕਰਿਆਸ, ਪਲ ਭੀਤਰਤਾ ਕਾ ਹੋਏ ਬਿਨਾਸ, ਸਭ ਤੇ ਆਪ ਜਾਣੈ ਬਲਵੰਤ, ਖਿਨ ਮੈਂ ਹੋਏ ਜਾਏ ਪਸਮੰਤ, ਕਿਸੈ ਨ ਬਧੈ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ, ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ, ਸੋ ਜਨ ਨਾਨਕ ਦਰਗੈ ਪਰਵਾਨ, ਕੋਟ ਕਰਮ ਕਰੈ ਹੋ ਧਾਰੀ, ਸ਼ਰਮ ਪਾਵੈ ਸਗਲੇ ਬਿਰਤਾਰੇ, ਅਨਿਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਅਨਿਕ ਜਤਨ ਕਰਾਤਮ ਨਹੀਂ ਦਰਵੈ, ਹਰ ਦਰਗਹਿ ਕਉ ਕੈਸੇ ਗਵੈ, ਆਪਸ ਕਉ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨ ਆਵੈ, ਸਰਬ ਕੀ ਰੇਂਜਾ ਕਾ ਮਨ ਹੋਏ, ਕਉ ਨਾਨਕ ਤਾ ਕੀ ਨਿਰਮਲ ਸੋਏ, ਜਬ ਲਗ ਜਾਣੈ ਮੁਝ ਤੇ ਕਛ ਹੋਏ, ਤਬ ਇਸ ਕੋ ਸੁਖ ਨਾਹੀ ਕੋਏ, ਜਬ ਇਹ ਜਾਣੈ ਮੈਂ ਕਿਚ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ, ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨੀਚਲ ਨਾਹੀ ਚੀਤ, ਜਬ ਲਗ ਮੋਹ ਮਗਨ ਸੰਗਮਾਏ, ਤਬ ਲਗ ਧਰਮ ਰਾਏ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰਪ੍ਰਸਾਦ ਨਾਨਕ ਹੋ ਛੂਟੈ, ਸਹਿਸ ਖੱਟੇ ਲਖ ਕੋਟ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ, ਅਨਿਕ ਭੋਗ ਵਿਖਿਆ ਕੇ ਕਰੈ, ਨੈ ਤ੍ਰਿਪਤਾਵੈ ਖਪ ਖਮਰੈ, ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬ੍ਰਿਥੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਬੜਭਾਗੀ ਕਿਸੈ ਪ੍ਰਾਪਤ ਹੋਏ,
ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰਿ ਜਾਪ। ਕਰਨ ਕਰਾਵਨ ਕਰਨੈ ਹਾਰ, ਇਸਕੈ ਹਾਥ ਕਹਾ ਵਿਚਾਰ। ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪਾ ਪ੍ਰਭ ਸੋਏ। ਜੋ ਕਿਛ ਕੀਨੂੰ ਸੋ ਆਪਣੇ ਰੰਗ, ਸਭ ਤੇ ਦੂਰ ਸਗੋ ਕੈ ਸੰਗ। ਬੂਝੈ ਦੇਖੈ ਕਰੈ ਵਿਵੇਕ, ਆਪਹਿ ਕਾਪਹਿ ਅਨੇਕ। ਮਰੈ ਨ ਬਿਨਸੈ ਆਵੈ ਨ ਜਾਏ, ਨਾਨਕ ਸਦ ਹੀ ਰਹਿਆ ਸਮਾਏ। ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ। ਆਪ ਕੀਨੂੰ ਆਪਨ ਵਿਸਥਾਰ, ਸਭ ਕਛ ਉਸਕਾਉ ਕਰਨੈ ਹਾਰ। ਉਸਤੇ ਭਿੰਨ ਕਹੋ ਕਿਛੁ ਹੋਇ, ਥਾਨ ਥਨੰਤਰ ਏਕੈ ਸੋਇ। ਆਪਣੇ ਚਲ ਤਾਪ ਕਰਨੈ ਹਾਰ, ਕੌਤਕ ਕਰੈ ਰੰਗ ਆਪਾਰ। ਮਨ ਮੈਂ ਆਮਨ ਆਪਣੇ ਮਾਹੀ, ਨਾਨਕ ਕੀਮਤ ਕਹਿ ਨ ਜਾਏ। ਸਤ ਸਤ ਸਤ ਪ੍ਰਭ ਸੁਆਮੀ, ਗੁਰ ਪ੍ਰਸਾਦ ਕਿਨੈ ਵਖਿਆਨੀ। ਸਚ ਸਚ ਸਤ ਸਭ ਕੀਨਾ, ਕੋਟ ਮਦੇ ਕਿਨੈ ਬਿਰਲੈ ਚੀਨਾ। ਭਲਾ ਭਲਾ ਭਲਾ ਤੇਰਾ ਰੂਪ, ਅਤਿ ਸੁੰਦਰ ਅਪਾਰ ਅਨੂਪ। ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸ਼ਰਵਣ ਬਖਿਆਨੀ। ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਸਲੋਕ ਸੰਤ ਸਰਣ, ਜੋ ਜਨ ਪਰੈ ਸੋ ਜਨ ਉਧਰਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ ਅਸ਼ਟਪਦੀ। ਸੰਤ ਕੈ ਦੁਖਨ ਆਰ ਜਾ ਘਟੈ, ਸੰਤ ਕੈ ਦੁਖਨ ਜਮਤੇ ਨਹੀਂ ਛੁੱਟੈ। ਸੰਤ ਕੈ ਦੁਖਨ ਸੁਖ ਸਭ ਜਾਏ, ਸੰਤ ਕੈ ਦੁਖਨ ਨਰਕ ਮੈਂ ਪਾਏ। ਸੰਤ ਕੈ ਦੁਖਨ ਮਤ ਹੋਏ ਮਲੀਨ, ਸੰਤ ਕੈ ਦੁਖਨ ਸੋਭਾ ਤੇਹੀਨ। ਸੰਤ ਕੇ ਹਤੇ ਗੁਰ ਕਹਿ ਨ ਕੋਏ, ਸੰਤ ਕੈ ਦੁਖਨ ਤਾਨ ਭ੍ਰਸ਼ਟ ਹੋਏ। ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਭੀਤਰੈ। ਸੰਤ ਕੇ ਦੁਖਨ ਤੇ ਮੁਖ ਭਵੈ, ਸੰਤਨ ਕੈ ਦੁਖਨ ਕਾਗ ਜਿਉਂ ਲਵੈ। ਸੰਤਨ ਕੈ ਦੁਖਨ ਸਰਪ ਜੋਨ ਪਾਏ, ਸੰਤ ਕੈ ਦੁਖਨ ਤ੍ਰਿਗਦ ਜੋਨ ਕਿਰਮਾਏ। ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੈ ਦੁਖਨ ਸਭ ਕੋ ਛਲੈ। ਸੰਤ ਕੈ ਦੁਖਨ ਤੇ ਸਭ ਜਾਏ, ਸੰਤ ਕੈ ਦੁਖਨ ਨੀਚ ਨਿਚਾਏ। ਸੰਤ ਦੁਖੀ ਕਾ ਥਾਉ ਕੋ ਨਾਹੀ, ਨਾਨਕ ਸੰਤ ਭਾਵੈ ਤਾਂ ਉਹ ਭੀ ਗਤ ਪਾਹੀ। ਸੰਤ ਕਾ ਨਿੰਦਕ ਮਹਾਂ ਅਤ ਤਾਈ, ਸੰਤ ਕਾ ਨਿੰਦਕ ਕਿਨ ਟਿਕਨ ਨਾ ਪਾਈ। ਸੰਤ ਕਾ ਨਿੰਦਕ ਮਹਾਂ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ। ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆ ਅਰਦੀਨ। ਸੰਤ ਕੇ ਨਿੰਦਕ ਸਰਬ ਰੋਗ, ਸੰਤ ਕੇ ਨਿੰਦਕ ਸਦਾ ਬਿਜੋਗ। ਸੰਤ ਕੇ ਨਿੰਦਾ ਦੁਖ ਮੈਂ ਦੋਖ, ਨਾਨਕ ਸੰਤ ਭਾਵੈ ਤਾਂ ਉਸ ਕਾ ਭੀ ਹੋਏ ਮੋਖ। ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ। ਸੰਤ ਕੇ ਦੁਖੀ ਕਉ ਡਾਣ ਲੱਗ ਗਏ, ਸੰਤ ਕੇ ਦੁਖੀ ਕਉ ਸਭ ਤਿਆਗੈ। ਸੰਤ ਕਾ ਦੁਖੀ ਮਹਾਂ ਅਹੰਕਾਰੀ, ਸੰਤ ਕਾ ਦੁਖੀ ਸਦਾ ਬੇਕਾਰੀ। ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁਖ ਨਾ ਸੁਖ ਤੇ ਟਰੈ। ਸੰਤ ਕੇ ਦੁਖੀ ਕਉ ਨਾ ਹੀ ਠਾਉ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ। ਸੰਤ ਕਾ ਦੁਖੀ ਅਜ ਬੀਜ ਤੇ ਟੂਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ। ਸੰਤ ਕੇ ਦੁਖੀ ਕਉ ਧਿਆਨ ਭਰਮਾਈਐ, ਸੰਤ ਕਾ ਦੁਖੀ ਉੱਜੜ ਪਾਈਐ। ਸੰਤ ਕਾ ਦੁਖੀ ਅੰਤਰ ਤੇ ਥੋਥਾ, ਜਿਉ ਸਾਸ ਬਿਨਾ ਮ੍ਰਿਤਕ ਕੀ ਲੋਥਾ। ਸੰਤ ਕੇ ਦੁਖੀ ਕੀ ਜੜ ਕਿਛ ਨਾਹੀ, ਆਪਣ ਬੀਜ ਆਪੇ ਹੀ ਖਾਹੇ। ਸੰਤ ਕੇ ਦੁਖੀ ਕਵਰ ਨ ਰੱਖਣ ਹਾਰ, ਨਾਨਕ ਸੰਤ ਭਾਵੈ ਤਾਂ ਲੈ ਉਭਾਰ। ਸੰਤ ਕਾ ਦੁਖੀ ਓ ਬਿਲ ਲਾਏ, ਜਿਉ ਜਲ ਬਿਹੂਨ ਮਛਲੀ ਤੜਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜੋ ਪਾਵ ਕੇਂਦਰ ਨਹੀਂ ਤ੍ਰਾਪੈ। ਸੰਤ ਕਾ ਦੁਖੀ ਛੁੱਟੈ ਕੇਲਾ, ਜਿਉ ਬਵਾੜ ਤਿਲਕੀ ਤਮਾਹੀ ਦੁਹੇਲਾ। ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ। ਕਿਰਤ ਨਿੰਦਕ ਕਾ ਧੁਰ ਹੀ ਪਇਆ, ਨਾਨਕ ਜੋ ਤਿਸ ਭਾਵੈ ਸੋਈ ਥਇਆ। ਸੰਤ ਕਾ ਦੁਖੀ ਬਿਗੜ ਰੂਪ ਹੋ ਜਾਏ, ਸੰਤ ਕੇ ਦੁਖੀ ਕਉ ਦਰਗਹਿ ਮਿਲੈ ਸੁਜਾਏ। ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ। ਸੰਤ ਕੇ ਦੁਖੀ ਕੀ ਪੁੱਜੈ ਨਿਆਸਾ, ਸੰਤ ਕਾ ਦੁਖੀ ਉਠ ਚੱਲੈ ਨਿਰਾਸਾ। ਸੰਤ ਕੈ ਦੁਖ ਨ ਤ੍ਰਿਸ਼ਟੈ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ। ਪਇਆ ਕਿਰਤ ਨ ਮਿਟੈ ਕੋਏ, ਨਾਨਕ ਜਾਣੈ ਸੱਚਾ ਸੋਏ। ਸਭ ਘਟ ਤਿਸਕੇ ਕਰਨੈ ਹਾਰ, ਸਦਾ ਸਦਾ ਤਿਸ ਕੋ ਨਮਸਕਾਰ। ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੈ ਧਿਆਓ ਸਾਸ ਗਿਰਾਸ। ਸਭ ਕਛ ਵਰਤੈ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋਥੀ। ਆਪਣਾ ਕੇ ਲਾਭ ਕਰਨੈ ਹਾਰ, ਦੂਸਰ ਕੌਣ ਕਹੈ ਵਿਚਾਰ। ਜਿਸ ਨੂੰ ਕਿਰਪਾ ਕਰੈ ਤਿਸ ਆਪ ਨਾਮ ਦੇ, ਬੜਭਾਗੀ ਨਾਨਕ ਜਨ ਤੇ। ਸਲੋਕ
तजहु सियानक सुरजन हो सिमरहु हर हर राय एक आस हर मन रखू नानक दुख भरम पौ जायस पदी मानुकी टेक वृत्ति सब जान देवन को एक भगवान जिसके दिए रह अगाए बर न तृष्णा लग गया मारे राखे को आप मानु कह किछ नाही हाथ जिसका हुकुम भू सुख होए जिसका नाम रखंठ परोए सिमर सिमर सिमर प्रभ सोए नानक बिघ्न लागे कोए उस्तुत मन में कर निरंकार कर मन मेरी सत व्यवहार निर्मल रसना मृत पियो सदा सुहेला कर लह जियो नैनो पेख ठाकुर का रंग सा संग बिन सह सब संग चरण चलो मार गोबिंद मिटे पाप जपिए हर बिंद कर हर कर्म श्रवण हर कथा हर दर गहना अनुकूचल मथा बिट भागी ते जन जग माहे सदा सदा हर के गुण गाए राम नाम जो करे विचार चेतन मंत गणी संसार मन तन मुख बोले हर मुखी सदा सदा जानो ते सुखी एको एक एक पछाने तुत की ओ सोजी जाने नाम संग जिसका मन मानिया नानक तिने निरंजन जानिया गुरु प्रसाद अपना सुजै तिसकी जानो तृष्णा बुझै साध संग हर हर जस कहत सर्व रोग त्यो हर जन रहत वंदन कीर्तन केवल बकियान दृष्ट मै सोई निर्वाण एक ऊपर जन की आसा तिसकी कटिया जम की भाषा पार ब्रह्म की जिस मन भूख नानक तिसे न लागे दुख जिसको हर ब्रह्मन चित आवै सो संत सुहेला नहीं डुलावे जिस प्रभु अपना कृपा करे सो सेवक को किस ते डरे जैसा सा तैसा दृष्टाया अपने कार्य में आप समाया सोदत सोदत सोदत सीजिया गुर प्रसाद तत् सब बुझिया जब देखूं तब सब किच मूल नानक सो सुखम सोई स्थूल न कि जन्म न किच मरे अपन चलता भी करे आवन जावन दृष्ट अनदृष्ट आज्ञाकारी तारी सब सृष्ट आपे आप सगल मैं आप अनक जुगत रचता पुथाप अविनाशी नाही किच खंड तारन तारे हो ब्रह्मांड अलक पे पुरख प्रताप आप जपाए था नानक जाप जिन प्रभ जाता सो सो बावंत सगल संसार उदरह तिन मंत प्रभ के सेवक सगल उदाहरण प्रभ के सेवक दुख विसारण आपे मेले कृपाल गुर का सब जपै निहाल उनकी सेवा सोई लागे जिसनु कृपा करे बड़ भाग्य नाम जपत पावे विश्राम नानक तिन पुरख उत्तम करमान जो किछ करे सो प्रभ कै रंग सदा सदा बसै हर संग सह सुभाय हुवै सो होए करणै हार पछाणै सोए प्रभ का किया जन मीठ लगाना जैसा सा तैसा दृष्टाना जिस ते उपजे तिस माहि समाए हुए सुख निदान उन्हूं बने आए आपस को आप दिनो मान नानक प्रभ जन एको जान सलोक सर्व कला भरपूर प्रभिरथा जन नहार जा कै सिमरन उतरी है नानक तिस बलिहार अष्टपदी टूटी गढ़ नहार गोपाल सर्व जी आया पे प्रतपाल सगल की चिंता जिस मन माहे तिस ते बिरथा कोई नाहे रे मन मेरे सदा हर जाप अविनाशी प्रभ आपे आप अपन किया कछु न होए जेसो प्राणी लोचै कोए तिस बिना ही तेरे किस काम गत नानक जपे कर नाम रूपवंत हुए नाही मोह है प्रभ की जो सगल कट सो है धनवंता हुए क्या को गर्व है जहाँ सब किस तिसका दिया दर्व है हथ सूरा जी को कहा वह प्रभ की कला बिना कहता वह जी को हुए बह दातार तिस दिन हार जाने गावार जिस गुर प्रसाद तू टह हो रोग नानक सो जन सदा अरोग जो मंदिर को थमै थमन ज्यों गुरु का शब्द मने अस्थमन ज्यो पाखान आप चढ़त रह प्राणी गुरु चरण लगत निस्तर है जो अंधकार दीपक प्रकाश जो गुरु दर्शन देख मन हुए बिगा जो माओ ध्यान में मार्ग पावे त्यों साधु संग मिल ज्योत प्रगटावे तिन संतन की बाँचो तूर नानक की हर लोचा पूर मन मूर्ख काहे बिललाई है पूर्व लिखे का लिखिया पाई है दू सु प्रभ देव नहार अवर त्याग तू तिसै चितार जो कछ करे सोई सुकमान भूला काहे फिरे अजान कौन बसता ही तेरे संग लपटरे रस लोभी पतंग राम नाम जप हृदय माहे नानक पद चेती कर जाहे जिस वखर को लैन तू आया राम नाम संतन कर पाया
ਤਜਬ ਮਾ ਲਿਹੋ ਮਨ ਬੂਲ ਰਾਮ ਨਾਮ ਹਿਰਦੇ ਮਹਿਤੂ ਲਾਦ ਕੇ ਤੈ ਸੰਗ ਚਾਲ ਵਰਤਿਆ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਕੂ ਜਲ ਹਰ ਦਰ ਗੈ ਸੋਏ ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕੈ ਸਤ ਬਲਿਹਾਰ ਹੈ ਚਰਨ ਸਾਧਕੇ ਧੋਏ ਧੋਏ ਪੀਓ ਅਰਪ ਸਾਧਕੋ ਆਪਣਾ ਜੀਓ ਸਾਧਕੀ ਧੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਘਾਰ ਕੀਰਤਨ ਗਾਈਏ ਅਨਿਕ ਬਿਘਨ ਤੇ ਸਾਧੂ ਰੱਖੈ ਹਰ ਗੁਣ ਗਾਏ ਅੰਮ੍ਰਿਤ ਰਚਾ ਕੈ ਉੱਠ ਗਈ ਸੰਤੈ ਦਰਿਆਇਆ ਸਰਬ ਸੁਖ ਨਾਨਕ ਤੇ ਪਾਇਆ ਮਿਰਤਕ ਕਉ ਜੀਵਾ ਲਣਹਾਰ ਭੁੱਖੇ ਕੋ ਦੇਵਤਾ ਧਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੀ ਪੁਰਬ ਲਿਖੇ ਕਾ ਲਹਿਣਾ ਪਾਹੀ ਸਭ ਕਿ ਚਿਸਕਾ ਕਰਨੈ ਜੋਗ ਜਿਸ ਬਿੰਦੂ ਸਰ ਹੋਆ ਨਾ ਹੋ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋਜਨ ਨਿਰਮਲ ਤੀਆ ਜਾ ਕੇ ਮਨ ਗੁਰ ਕੀ ਪ੍ਰਤੀ ਤਿਜਨ ਆਵੇ ਹਰ ਪ੍ਰਵਚੀਤ ਭਗਤ ਭਗਤ ਸੁਨਿਆ ਤਿਉ ਲੋਏ ਜਾ ਕੈ ਹਿਰਦੈ ਕੋਏ ਸਚ ਕਰਨੀ ਸਚਤਾ ਕੀ ਰਹਿਤ ਸਚ ਹਿਰਦੈ ਸਤਮੁਖ ਕਹਿਤ ਸਚੀ ਦਿਰ ਸਚੈ ਆਕਾਰ ਸਚ ਵਰਤੈ ਸਚਾ ਪਾਸਾ ਪਾਰ ਬ੍ਰੰਜੇ ਸਚ ਕਰ ਜਾਤਾ ਨਾਨਕ ਸੂਜਨ ਸਤ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਉ ਗੁਣ ਤੇ ਪ੍ਰਭਿੰਨ ਤਿਸੈ ਬੁਝਾਏ ਨਾਨਕਾ ਜਿ ਸੂਵੈ ਸੁ ਪ੍ਰਸੰਨ ਅਸ਼ਟਪਦੀ ਅਵਨਾਸੀ ਬ੍ਰਹਮਨ ਮੈਂ ਰਾਖ ਮਾਨੁ ਕੀ ਤੂੰ ਪ੍ਰੀਤਿਆਗ ਤਿਸ ਤੇ ਪਰ ਨਾਹੀ ਕਿਛ ਕੋਈ ਸਰਬ ਨਿਰੰਤਰ ਏਕੋ ਸੋਏ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬੁਖਸੰਦ ਸਾਹ ਤੇਰੇ ਕੀ ਚਰਨੀ ਪਾਓ ਨਾਨਕ ਹੈ ਮਨੇ ਹੋ ਨਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋ ਹਰਨ ਭਰਨ ਜਾ ਕਾ ਨਿਤ੍ਰ ਹੋਰ ਤਿਸ ਕਾ ਮੰਤਰ ਨ ਜਾਣੈ ਹੋਰ ਅਨੰਦ ਰੂਪ ਮੰਗਲ ਸੱਜਾ ਕੈ ਸਰਬ ਦੁੱਖ ਸੁਣੀਐ ਕਰ ਤਾਕੈ ਰਾਜ ਮੈਂ ਰਾਜੋਗ ਮੈਂ ਜੋਗੀ ਤਬ ਮੈਂ ਤਵੀਸ਼ਰ ਗ੍ਰਿਸ਼ਟ ਮੈਂ ਭੋਗੀ ਧਿਆਇ ਧਿਆ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੰਤ ਨ ਪਾਇਆ ਜਾ ਕੀ ਲੀਲਾ ਕੀਮਿਤ ਨਾਹੀ ਸਗਲ ਦੇਵ ਹਾਰੇ ਵਗਾਹੇ ਪਿਤਾ ਕ ਜਨਮ ਕੇ ਜਾਣੈ ਪੂਤ ਸਗਲ ਪੁਰੋਈ ਆਪਣੈ ਸੂਤ ਸੁਮਤ ਗਿਆਨ ਧਿਆਨ ਜਿੰਦੇ ਜਿੰਦਾਸ ਨਾਮ ਧਿਆ ਵੈਸੇ ਤਿਉ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰਿਆ ਵੈ ਜਾਇ ਊਚ ਨੀਚ ਇਸਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਕ ਕਰੈ ਰੰਗ ਨਾਨਾ ਬਿਦਗੀ ਨੂੰ ਵਿਸਥਾਰ ਪ੍ਰਭ ਬਨਾਸੀ ਕੰਕਾਰ ਨਾਨਾ ਚਲਤ ਕਰੇ ਖਿਨਮਾਏ ਪੂਰੇ ਹੋ ਪੂਰਨ ਸਭ ਠਾਏ ਨਾਨਾ ਬਿਦਕਰ ਬਣਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮ੍ਰਿਤ ਵੇਦ ਪੁਰਾਣ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੇ ਸੰਗ ਉਦਰੇ ਸੁਨ ਸ੍ਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤਸਾ ਕਰਤੂਤ ਸਤ ਸਤ ਜਾ ਕੀ ਬਾਣੀ ਸਤਪੁਰਖ ਸਮਾਈ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੈ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇ ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼ ਸਤ ਨਿਰਤ ਬੂਝੈ ਜੇ ਕੋਈ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸਕੀ ਸਿਰ ਸੋ ਕਰਨੈ ਹਾਰ ਅਵਰ ਨ ਬੂਝ ਕਰਤ ਵਿਚਾਰ ਕਰਤੇ ਕਿ ਮਿਤ ਨ ਜਾਣੈ ਕੀ ਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾ ਜਿਨ ਬੂਝੈ ਤਿਸਾਇਆ ਸਵਾਦ ਪ੍ਰਭ ਕੈ ਰੰਗ ਰਾਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਕੋਈ ਦਾਤੇ ਦੁਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕ ਲਿਬ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸਚ ਉਗਾਦ ਸਚ ਹੈ ਭੇ ਸਚ ਨਾਨਕ ਹੋਸੀ ਭੇ ਸਚ ਅਸ਼ਟਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਚਾ ਸੁਨਤਾ ਬੁਝਣ ਹਾਰ ਕੁ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਮ ਦਿਨ ਮੂਲ ਪਛਾਨਿਆ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੇ ਨਿਰਭੋ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਏ ਸਮਾਨਾ ਬਸਤ ਮਾਏ ਲਈ ਬਸਤ ਗਡਾਈ ਤਾਕੁ ਭਿੰਨਾ ਕਹਿ ਨਾ ਜਾਏ ਬੁਝੈ ਬੁਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ
ठाकुर का सेवक सदा पुजारी, ठाकुर के सेवक है मन प्रति, ठाकुर के सेवक की निर्मल रीत, ठाकुर को सेवक जान है सांग, प्रभु का सेवक नाम कह रंग, सेवक को प्रपालन हारा, सेवक की राख निरंकारा, सो सेवक जिस दया प्रतार है, नानक सो सेवक साथ साथ समार है, अपने जन का परदा टाक है, अपने सेवक की सर पर राख है, अपने दास को देव बढ़ाई, अपने सेवक को नाम जपाई, अपने सेवक की आपत राखे, ताकि गत में तो कोई न लख है, प्रभु के सेवक को न पहुंचे, प्रभु के सेवक उस देव चेजो प्रभु अपनी सेवा लाया, नानक सो सेवक दास जिस प्रगटाया, निकी कीरी में कल राख है, पसम कर लश्कर कोट लाख है, जिसका शासन काढ़ ताप, ताकू राख देख कर हाथ, मानस जतन करत बपात, इसके करत बिरथे जात, मारण राखे अवरण कोए, सर्व जिया का राखा सोए, काहे सोच करे रे प्राणी, जप नानक प्रबलक विडानी, बारंबार बार प्रभु जपी है, पी अमृत मन तंत्र पी है, नाम रतन जिन गुरमुख पाया, तिसके चवर नाही दृष्टाया, नाम तन नामो रूप रंग, नामो सुकर नाम का संग, नाम रजो जन तृप्ताने, मंत्र नाम में नाम सुमाने, उठत बैठत सोवत नाम, कौ नानक जन कै सद काम, बोलो जाजे वा दिन रात, प्रभ अपने जन की नीदात, करे भगत आत्म कह चाहे, प्रभ अपने सो रह समाये, जो हुआ होवत सो जाने, प्रभ अपने का हुक्म पहचाने, तिसकी महिमा कौन बखानू, तिसका गुण कहत न जानू, आठ पहर प्रभ सहजूरे, कहो नानक से जन पूरे, मन मेरे तिन की उठले, मंतने अपना तिन जन दे, तिन जने अपना प्रभु पछाता, सो जन सर्व तो का दाता, तिसकी शरण सर्व सुख पावे, तिसके दर्श सब पाप मिटावे, वर सियान सगली छाड़, तिस जन की तू सेवा लाग, आवन जानना हुवी तेरा, नानक जन के पूजो सत पैरा, श्लोक सतपुरख जिन जानिया, सतगुर जिसका नाओ, जिसके संग से गुत रह, नानक हर गुण गाओ, उस्तपदी सतगुर सिक्की करे प्रतपाल, सेवक को गुरु सदा दयाल, सिक्की गुरु दुरमत मल हिरे, गुर बचनी हर नाम उचरे, सतगुर सिक्के बंधन काटे, गुर का सिख बिकार ते हटे, सतगुर सिक्को नाम धन दे, गुर का सिख वड भागी हे, सतगुर सिक्का हलत फल सुआर है, नानक सतगुर सिक्को जी नाल सुमार है, गुर कह ग्रह सेवक जो रह, गुर की आज्ञा मन में सह, आपस को कर कच न जनावे, हर हर नाम हृदय सत्यावे, मन बिचे सतगुर के पास, तिस सेवक के कार्य राज, सेवा करत होए नेकामी, तिसको होत प्राप्त स्वामी, अपनी कृपा जिस आप करे, नानक सो सेवक गुर की मत ले, बीस विश्वे गुर का मन माने, सो सेवक परमेश्वर की गत जाने, सो सतगुरु जिस हृदय हर नाव, अनिक बार गुरु को बल जाओ, सर्व निदान जी का दाता, आठ पैर पार ब्रह्म, रंग रत्ता ब्रह्म में, जन जन में पार ब्रह्म, एक है आप नहीं कछ भरम, सह सियान भुलया न जाइए, नानक ऐसा गुरबड़ भागी पाइए, सफल दर्शन पेखत पुनीत, परसत चरणगत निर्मल रीत, भेट संग्राम गुण रवे, पार ब्रह्म की दरगह गवे, सुनकर बचन करन आघाने, मन संतोगा तुम पतियानी, पूरा गुरख्यो जा का मंत्र, अमृत दृष्टि है वे संत, गुण बेअंत कीमत नहीं पाए, नान जिस भाव है तिसलय मिलाए, जे पाए कुस्तत अनेक, सतपुरख पूर्ण विवेक, काहू बोल न पहुंचत प्राणी, अगम गोचर प्रभ निर्वाणी, निराहार निर्वैर सुखदाई, ताकी कीमत किने न पाई, अनेक भगत बंदन नित करै, चरण कमल हृदय सिमरै, सत बलिहारी सतगुरु अपने, नान जिस पर साध ऐसा प्रभ जपने, वरस पावे जन कोए, अमृत पीवे अमृत सो होए, उस पुर का नाही कदे बिना, जा के मन प्रगटे गुंता, साठ पैर हर का नाम ले, सच बदे सेवक को दे, मुँह माया के संग न ले, मन में रखे हर हर एक, अंधकार दीपक प्रगासी, नानक परमो दुख तैते नासे, तुप्त माय ठाठ वरताए, अनंत भय दुख न ठे पाई, जन मरण के मिटे अंदेशे, साधु के पूर्ण उपदेशे, पौ चुका निरपौ हो बसे, सगल ब्याज मन ते कह न से, जिसका साथ इन कृपा धारी, साध संग जपना मरारी, चित पाई चुके भ्रम गवन, सुन नानक हर हज श्रव निर्गुण आप सरगुण पियो ही, कला धार जिन सगली मोही, अपने चित प्रभा अपनाए, अपनी कीमत आपे पाए, हर बिंदु जाना ही कोई, सर्व निरंतर एक को सोय उत्पोत रव्या रूप रंग भय प्रगाश, सद कै संग रच रचना अपनी कल धारी, अनिक बार नानक बलिहारी, श्लोक साथ न चाले बिन भजन बिख्या सगली छार, हर हर नाम कमावना नानक तन सारस्पदी, संत जना मिल करो विचार, एक सिमर नाम आधार, अवर पाप समीप विचारो, चरण कमल हृदय में उर तारो, करण कान सो प्रभु सुमरत, दृढ़ कर गहो नाम हर वत, हे तन संचो हो भगवंत, संत जना का निर्मल मन ते कास राखो मन बाहे, सर्व रोग नानक मिट जाहे, जिस तन को चार कुंठ तावे, सो तन हर सेवा ते पावे, जिस सुख को नित बाचे मी, सो सुख साधु संग प्रीत, जिस शोभा को करे भली करनी, सा शोभा बज हर की सरनी, अनिक पावी रोग न जाए, रोग मिटे हर कदलाए,
ਸਰਬ ਨਿਦਾਨ ਮੈਂ ਹਰ ਨਾਮ ਨਿਦਾਨ, ਜਬ ਨਾਨਕ ਕਰ ਗਏ ਪ੍ਰਵਾਨ, ਮਨ ਪ੍ਰਭੂ ਤੂੰ ਹਰ ਕੈ ਨਾਏ ਦਾ ਦਿਸਤਾਵਤਾ ਬੈਠਾਈ, ਤਾ ਕੋ ਬਿਘਨ ਲਾਗੇ ਕੋਈ, ਜਾ ਕਰੇ ਦੇਵ ਸਹਿ ਹਰ ਸੋਏ, ਕਲ ਤਾਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ, ਪਉ ਬਿਨ ਸਹਿ ਪੂਰਨ ਹੋਇਆਸ, ਭਗਤ ਪਾਇਆ ਤੁਮ ਪ੍ਰਗਾਸ, ਚਿਤ ਕਰ ਜਾਏ ਵਸੈ ਅਵਿਨਾਸੀ, ਕਉ ਨਾਨਕ ਕਾਟੀ ਜੰਪਾਸੀ, ਤਤ ਵਿਚਾਰ ਕਹਿ ਜਿਨ ਸਾਚਾ, ਜਨਮ ਮਰੈ ਸੁਕਾ ਚੁਕਾ ਚਾਵਾ, ਗਮਨ ਮਿਟੈ ਪ੍ਰਭ ਸੇਵਾ, ਤਿਆਗ ਸਰਨ ਗੁਰਦੇਵ, ਔ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਣ ਆਧਾਰ, ਅਨਿਕ ਪਾਵਨ ਛੁਟਨ ਹਾਰੇ, ਸਿਮਰਤ ਸਾਸਤ ਵੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਛਤ ਨਾਨਕ ਫਲ ਪਾਏ, ਸੰਗ ਨਾ ਚਾਲ ਸਥਿਰੈ ਧਨਾ, ਤੂੰ ਕਿਆ ਲਪਟਾ ਵਹਿ ਮੂਰਖ ਮਨਾ, ਸੁਤ ਮੀਤ ਕੁਟੰਬਰ ਬਨਤਾ, ਇੰਤੇ ਕਹੋ ਤੁਮ ਕਵਨ ਸੁਨਾਥਾ, ਰਾਜ ਰੰਗ ਮਾਇਆ ਵਿਸਤਾਰ, ਇੰਤੇ ਕਹੋ ਕਵਨ ਛੁਟਕਾਰ, ਅਸਸਤੀ ਰਥ ਸਵਾਰੀ, ਝੂਠਾ ਡੰਬ ਝੂਠ ਪਾਸਾਰੀ, ਜਿੰਦੀ ਏ ਤਿਸ ਬੁਝੈ ਨਾ ਬਿਗਾਨਾ, ਨਾ ਵਿਸਾਰ ਨਾਨਕ ਪੁੱਛਦਾਨਾ, ਗੁਰ ਕੀ ਮਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੂ ਚੀ, ਚਰਨ ਕਮਲ ਰਾਖੋ ਮਨ ਵਾਹੇ, ਜਨਮ ਜਨਮ ਕੇ ਕਿਲ ਵਿਕ ਜਾਹੇ, ਆਪ ਜਪੋ ਅਵਰਾ ਨਾਮ ਜਪਾਵੋ, ਸੁਣਤ ਗੈਤ ਰਹਿਤ ਗਤ ਪਾਵੋ, ਸਾਰ ਪੂ ਸਤ ਹਰ ਕੋ ਨਾਉ, ਸਹਿ ਸੁਭਾਏ ਨਾਨਕ ਗੁਣ ਗਾਓ, ਗੁਣ ਗਾਓ ਤੇਰੇ ਉਤਰ ਸਮੈਲ, ਬਿਨ ਸਜਾਏ ਹੋਮ ਮੈਂ ਬਿਖ ਫੈਲ, ਹੋਏ ਅਚਿੰਤ ਬਸੈ ਸੁਖ ਨਾਲ, ਸਾਸ ਗ੍ਰਹਿ ਸਰਨਾਮ ਸੰਭਾਲ, ਛਾੜ ਸਿਆਨ ਚਗਲੀ ਮਨਾ, ਸਾਸ ਸੰਗ ਪਾਵੈ ਸਚ ਧਨਾ, ਹਰ ਪੂੰਜੀ ਸੰਚ ਕਰੋ ਬਿਹਾਰ, ਇਹਾਂ ਸੁਖ ਦਰ ਗੈ ਜੈਕਾਰ, ਸਰਬ ਨਿਰੰਤਰ ਏਕੋ ਦੇਖੋ, ਨਾਨਕ ਜਾ ਕੇ ਮਸਤਕ ਲੇਖ, ਏਕੋ ਜਪ ਏਕੋ ਸਾਲਾ, ਏਕ ਸਿਮਰ ਏਕੋ ਮਨਿਆ, ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਵੇ, ਭਗਵਾਨ ਤੇ ਏਕੋ ਏਕ, ਏਕ ਹਰ ਆਪ ਪੂਰਨ ਪੂਰੇ ਹੋ ਪ੍ਰਭਆਪ, ਅਨਿਕ ਵਿਸਤਾਰ ਏਕ ਦੇ ਭਈ, ਏਕ ਅਰਥ ਪ੍ਰਾਚਿਤ ਗਏ, ਮੰਤਨ ਅੰਤਰ ਏਕ ਪ੍ਰਭਰਾਤਾ, ਗੁਰ ਪ੍ਰਸਾਦ ਨਾਨਕ ਇੱਕ ਜਾਤਾ ਸਲੋਕ, ਫਿਰਤ ਫਿਰਤ ਪ੍ਰਵਿਆਇਆ ਪਰਿਆ ਤੋ ਸਰਨਾਏ, ਨਾਨਕੀ ਪ੍ਰਬੇਨਤੀ ਆਪਣੀ ਭਗਤੀ ਲਾਇਸ ਪ੍ਰਦੀਪ, ਜਾਚਕ ਜਨ ਜਾਚੈ ਪ੍ਰਵਦਾਨ ਕਰ ਕਿਰਪਾ ਦੇਵੋ, ਹਰ ਨਾਮ ਸਾਧ ਜਿਨਾ ਕੀ ਮੰਗੋ ਤੂਰ ਪਾਰ, ਬ੍ਰਹਮਿਰ ਸਰਦਾ ਪੂਰ, ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਧ ਸਾਧ ਪ੍ਰਭ ਮੈਂ ਧਿਆਵੋ, ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੂੰ ਪ੍ਰਭ ਕੀ ਨਿਤ ਨੀਤ, ਏਕੋ ਟੇਕੋ ਆਧਾਰ, ਨਾਨਕ ਮੰਗੈ ਨਾਮ ਪ੍ਰਸਾਦ, ਪ੍ਰਭ ਕੀ ਦ੍ਰਿਸ਼ਟ ਮਾ ਸੁਖ ਹੋਇਆ ਰਸ ਪਾਵੈ, ਬਿਰਲਾ ਕੋਈ ਜਿਨ ਚਾਖਿਆ ਸੇ, ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ, ਸੁ ਭਰ ਭਰੇ ਪ੍ਰੇਮ ਰਸ ਰੰਗ ਉਪਜੈ, ਚਾਉ ਸਾਧ ਕੈ ਸੰਗ ਪਰੇ, ਸਰਨਾਨ ਸਭ ਤਿਆਗਨ ਤ੍ਰਿਪੁਰਗਾ, ਸੰਦਿਨ ਲਿਵਲਾਗ ਬਡਭਾਗੀ, ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕੋ ਪ੍ਰਭ ਹੋਏ ਉਦਯਾਲ, ਸੇਵਕ ਕੀ ਨੂੰ ਸਦਾ ਨਿਹਾਲ, ਬੰਧਨ ਕਾਢ ਮੁਗ ਜਨ ਭਇਆ, ਜਨ ਮਰਨ ਦੁਖ ਭਰਮ ਗਇਆ, ਇਚ ਪੁੰਨੀ ਸਰਧਾ ਸਭ ਪੂਰੀ, ਰਵ ਰਿਆ ਸਭ ਸੰਗ ਹਜੂਰੀ, ਜਿਸ ਕਾ ਸਭ ਤਿੰਦੀਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉਂ ਵਿਸਰੈ ਜੇ ਘਾਲ ਨਾ ਭਾਨੈ, ਸੋ ਕਿਉਂ ਵਿਸਰੈ ਜੇ ਕੀ ਆ ਜਾਣੈ, ਸੋ ਕਿਉਂ ਵਿਸਰੈ ਜਿਨ ਸਭ ਕਿਸ ਦੀ ਆ, ਸੋ ਕਿਉਂ ਵਿਸਰੈ ਜੇ ਜੀਵਨ ਜੀ ਆ, ਸੋ ਕਿਉਂ ਵਿਸਰੈ ਜੇ ਗਨ ਮੈਂ ਰੱਖੈ, ਗੁਰ ਪ੍ਰਸਾਦ ਕੋ ਬਿਰਲਾ ਲਾਖੈ, ਸੋ ਕਿਉਂ ਵਿਸਰੈ ਜੇ ਬਿਖ ਤੇ ਕਾਢੈ, ਜਨਮ ਜਨਮ ਕਾ ਟੁੱਟਾ ਗਾਢੈ, ਗੁਰ ਪੂਰੈ ਤੇ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰੋ ਏ ਕਾਮਾਨ, ਤਿਆਗ ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਹਵਰੈ ਨਾਮ ਜਪਾਵੋ, ਭਗਤ ਪਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਛਾਰ, ਸਰਬ ਕਲਿਆਣ ਸੁਖ ਨਿਤ ਨਾਮ, ਬੂਢ ਜਤ ਪਾਏ ਵਿਸਰਾਮ, ਸਗਲ ਦੁਖਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣਤਾਸ, ਉਪਜੀ ਪ੍ਰੀਤ ਪ੍ਰੇਮ ਰਚਾਉ, ਮਨ ਤਨੇਂਤਰ ਹੀ ਸੁਆਵ ਨਿਤਰ ਉਪੇਖ, ਦਰ ਸੁਖ ਹੋਏ ਮਨ ਵਿਕਸੈ ਸਾਧ ਚਰਨ ਧੋਏ, ਭਗਤ ਜਨਾਂ ਕੈ ਮਨ ਤਨ ਰੰਗ, ਬਿਰਲਾ ਕੋ ਪਾਵੈ ਸੰਗ, ਏਕ ਵਸ ਦੀਜੈ ਕਰਮਾਇਆ, ਗੁਰ ਪ੍ਰਸਾਦ ਨਾਮ ਜਪ ਲਿਆ, ਤਾ ਕਿਰਪਾ ਕਹੀ ਨਾ ਜਾਏ, ਨਾਨਕ ਰਿਆ ਸਰਬ ਸਮਾਏ, ਪ੍ਰਭ ਬਖਸ਼ਣ ਦੀਨ ਦਿਆਲ, ਭਗਤ ਵਚਨ ਸਦਾ ਕਿਰਪਾਲ, ਹਾ ਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰ ਪ੍ਰਤਪਾਲ, ਆਤਪੁਰ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ, ਜੋ ਜੁਜ ਪੈ ਸੋਹੇ ਪੁਨੀਤ, ਭਗਤ ਪਾਏ ਲਾਵੈ ਮਨ ਹੀਤ, ਹਮ ਨਿਰਗੁਣ ਯਾਰ ਨੀਚ ਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ, ਸਰ ਬੈਕੁੰਠ ਮੁਖ ਮੁਖ ਪਾਏ, ਨਿਮ ਕਰਕੇ ਗੁਣ ਗਾਇ, ਨਿਕਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ, ਹੋ ਭੋਜਨ ਕਾਪੁਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੁਗਰਨੀ ਸੋਭਾ ਧਨਵੰਤ, ਹਿਰਦੇ ਵਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ, ਲੋਕ ਸਰਗੁਣ ਨਿਰਗੁਣ ਨਿਰੰਕਾਰ, ਸੁਮ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ, ਫਿਰ ਜਾ ਪਸ਼ਪਤੀ ਜਬ ਕਾਰੋ, ਕਛ ਨ ਦ੍ਰਿਸ਼ਟੇ ਤਪ ਆਪਣ ਤਪ ਕਹਿਤੇ ਹੋਤਾ, ਜਬ ਧਾਰੀ ਆਪਣ ਸੁਨ ਸੰਵਾਦ, ਤਬ ਪੈਰ ਪ੍ਰੋ ਕੇ ਸੰਕਮਾ, ਜਬ ਇਸਕਾ ਵਰਨ ਚਿੰਨ੍ਹ ਜਾਪਤ, ਤਬ ਹਰ ਸੋ ਕਉ ਕਿਸੈ ਵਿਆਪਤ, ਜਬ ਆਪਣ ਆਪ ਆਪਾਰ ਬ੍ਰਹਮ, ਤਬ ਮੋਹ ਕਾ ਕਸੂਵਤ ਪਰਮ, ਆਪਣ ਖੇਲਾ ਵਰ ਤੇਜਾ, ਕਰਨੈ ਹਾ ਨਾਨਕ ਕਰਨੈ ਹਰ ਨਾ ਦੂਜਾ, ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਧ ਮੁਕਤ ਕੋ ਕਿਸ ਕੋ ਗਣੀ, ਜਬ ਏਕੈ ਰਗਮ ਅਪਾਰ, ਤਬ ਨਰਕ ਸੁਰ ਕਉ ਕੌਣ ਉਤਾਰ, ਜਬ ਨਿਰਗੁਣ ਪ੍ਰਭ ਸਹਿ ਸੁਭਾਈ, ਤਬ ਸਿਵ ਸਖਤ ਕਹੋ ਕਿ ਤਠਾਈ, ਜਬ ਆਪ ਹੈ ਆਪ ਆਪਣੀ ਜੋਤ ਰਹਿ, ਤਬ ਕਵਨ ਨਿਡਰ ਕਵਨ ਕਦਲ ਰਹਿ, ਆਪਣ ਚਲ ਤਬ ਕਰਨੈ ਹਾ ਨਾਨਕ ਠਾਕੁਰ ਰਗਮ ਅਪਾਰ, ਅਵਿਨਾਸੀ ਸੁਖ ਆਪਣਾ ਸੁਨ ਪੈ, ਜਨਮ ਵਰਨ ਕੋ ਕਹ ਬਿਨਾਸਨ, ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤਰਾਸ ਕਹੋ ਕਿ ਸੋਏ, ਜਬ ਅਭਿਗਤ ਗੋਚਰ ਪ੍ਰਵੇਕਾ, ਤਬ ਚਿਤ੍ਰ ਗੋਤ ਕਿਚ ਪੂਛਤ ਲੇਖਾ, ਜਬ ਨਾਥ ਨਿਰੰਜਨ ਗੋਚਰ ਗਾਤੇ, ਤਬ ਕੌਣ ਛੁੱਟੇ ਕੌਣ ਬੰਧਨ ਬਾਧੇ,
ਆਪਣਾ ਭਾਵੀ ਚਰਜਾ ਨਾਨਕ ਰੂਪ ਆਪਣਾ ਨਾਨਕ ਆਪਣ ਰੂਪਾ ਪਿਉ ਪਰਜਾ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜਹ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੁਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਚਲ ਚਿਤ੍ਰ ਲਗਤ ਕੋ ਕੀਸ ਜੈ ਜੋ ਸਰੂਪੀ ਜੋ ਸਿੰਘ ਸਮਾਵੈ ਤੈ ਕਿਸੈ ਭੂ ਕਵਨ ਤ੍ਰਿਪਤਾਵੈ ਕਰਨ ਕਰਾਵਨ ਕਰਨ ਆਹਾਰ ਨਨ ਕਰਤੇ ਕਾ ਨਾਹੀ ਸੁਮਾਰ ਜਬ ਆਪਣੀ ਸੁਭ ਆਪਣ ਸੰਗ ਬਣਾਈ ਤਬ ਕਵਨ ਮਾਏ ਬਾ ਮਿੱਤਰ ਸੁਤ ਭਾਈ ਜੈ ਸਰਵ ਕਲਾ ਆਪੇ ਪਰਵੀਨ ਤੈ ਵੇਦ ਕਦੇਵ ਕਾ ਕੁਚੀਨ ਜਬ ਆਪਣ ਆਪ ਆਪੁਰ ਧਾਰੈ ਤੂੰ ਸਗਨ ਸਗਨ ਕਹਾ ਵਿਚਾਰੈ ਜੇ ਆਪਣ ਉੱਚ ਆਪਣ ਆਪਣੀਰਾ ਤੈ ਕੌਣ ਠਾਕੁਰ ਕੌਣ ਕਹੀਐ ਚੀਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੂ ਆਪ ਜੈ ਅਚਲ ਅਛੇਦ ਭੇਦ ਸਮਾਇਆ ਉਹ ਕਿਸੈ ਵਿਆਪਤ ਮਾਇਆ ਆਪਸ ਕੋ ਆਪੇ ਆਦੇ ਤਿਓ ਗੁਣ ਕਾ ਨਾਹੀ ਪਰਵੇ ਜੈ ਕਹਿ ਕੇ ਭਗਵੰਤਾ ਤੇ ਕਿਉਂ ਨ ਚਿੰਤ ਕਿਸ ਲਾਗੈ ਚਿੰਤਾ ਜੈ ਆਪਣ ਉੱਚ ਆਪਣ ਜੈ ਆਪਣ ਆਪ ਆਪ ਤਿਆਰਾ ਤੈ ਕੌਣ ਕਤੈ ਕੁਨ ਸੁਨ ਨਿਹਾਰਾ ਬਹੁ ਬੇਅੰਤ ਉੱਚ ਤੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ ਜੈ ਪ੍ਰਚਿਓ ਪ੍ਰਪੰਚ ਕਾਰ ਤੇ ਗੁਣ ਮੈਂ ਕਿਨੋ ਵਿਸਤਾਰ ਪਾਪ ਹੁਣ ਤੈ ਭਈ ਕਹਾਵਤ ਕੋ ਨਰਕੋ ਸੁਰਗ ਬੰਚਾਵਤਾਲ ਜਲ ਮਾਇਆ ਜੰਜਾਲ ਹੋਮੈ ਮੋਹ ਭਰਮ ਪੈ ਭਾਰ ਦੁਖ ਸੁਖ ਮਾਨ ਅਪਮਾਨ ਅਨਿਤ ਪ੍ਰਕਾਰ ਕੀ ਵਖਿਆਨ ਆਪਣ ਖੇਲਾ ਕਰ ਦੇਖੈ ਕਿਰ ਸੰਕੁਚੈ ਤੂੰ ਨਾਨਕ ਕਹਿ ਜੈ ਅਭਿਗਤ ਭਗਤ ਹੈ ਆਪ ਜੈ ਪਸਰੈ ਪਾਸਾਰ ਸੰਤ ਪ੍ਰਤਾਪ ਦੂ ਪਾਕੈ ਆਪੇ ਧਨੀ ਉਨ ਕੀ ਸੋਭਾ ਨੂੰ ਬਨੀ ਜੈ ਆਪੈ ਕੌਤਕ ਰਹਿ ਅਨੰਦ ਚੋਜ ਆਪ ਹੈ ਰਸ ਭੋਗ ਨਿਰਜੋਗ ਜਿਸ ਭਾਵੈ ਤਿਸ ਆਪਣ ਨਾ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸਮਾਰ ਤਾਗੰਤ ਤੋ ਲੈ ਜਿਉ ਬੁਲਾਵੋ ਤੋ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰ ਆਪੇ ਵਰਤਨਹਾਰ ਨਾਨਕ ਇੱਕੋ ਪਸਰਿਆ ਦੂਜਾ ਕਹਿ ਦਿਸ਼ਟਾ ਰਿਸ਼ਟਪਦੀ ਜਾਪ ਕਥੈ ਆਪ ਸੁਨ ਨਿਹਾਰ ਆਪੈ ਕਾ ਵਿਸਤਾਰ ਜਾ ਤਿਸ ਭਾਵੈ ਤਾ ਸਿਸ਼ਟ ਪਾਇ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿ ਨਹੀਂ ਕਿਛ ਹੋਏ ਆਪਣ ਸੋ ਸਭ ਜਗਤ ਪੁਰੋਏ ਜਾ ਕੋ ਪ੍ਰਭ ਜੀ ਆਪ ਬਜਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗ ਸਿਸ਼ਟ ਕਾ ਜੇਤਾ ਜੀ ਜੰਤਰ ਸਭਤਾ ਕਹਿਆ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨਾ ਮਾਰੈ ਸੋ ਮੂਆ ਜਿਸ ਮੈਨੂੰ ਬਿਸਾਰੈ ਤਿਸ ਤਾ ਜਬਰ ਕਹਾਂ ਕੋ ਜਾਏ ਸਭ ਸਰੇਕ ਨਿਰੰਜਨ ਰਾਏ ਜੀ ਕੀ ਜੁਗ ਜਾ ਕੈ ਸਭ ਹਾਥ ਅੰਤਰ ਬਾਹਰ ਜਾਨੂ ਸਾਥ ਗੁਣ ਨਿਦਾਨ ਬੇਅੰਤ ਅਪਾਰ ਨਾਨਕ ਦਾ ਸੁਦਾ ਬਲਿਹਾਰ ਪੂਰਨ ਪੂਰ ਹੈ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੈ ਆਪ ਅੰਤਰ ਜਾਮੀ ਰਹੁ ਬਿਆ ਪ੍ਰਤਪਾਲ ਜੀਨ ਬਹੁ ਭਾ ਜੋ ਜੋ ਰਚੇ ਸੋ ਤਿਸੈ ਧਿਆ ਜਿਸ ਭਾਵੈ ਤਿਸ ਲੈ ਮਿਲਾਏ ਭਗਤ ਗ੍ਰਹਿ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਇੱਕ ਹੈ ਨਾ ਕੁਛ ਕੀ ਆਸਨ ਬਿਰਤੀ ਜਾ ਸੇਵਕ ਕੋ ਸੇਵਾ ਬਣਿਆ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ ਬੰਧਨ ਤੋਰ ਭੈ ਨਿਰਵੈ ਰੰਦਿਨ ਪੂਜੈ ਗੁਰ ਕੇ ਪੈਰੇ ਲੋਕ ਸੁਖੇ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੈ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਰੱਖੇ ਗੁਣ ਗਾਓ ਪ੍ਰਾਂਤ ਤਰਨ ਕਹਿ ਸੁਹਾਵਾਟ ਪਰ ਪ੍ਰਭੇਖੋ ਨੇਰਾ ਮਿਟੈ ਗਿਆਨ ਬਿਰਸੈ ਅੰਧੇਰਾ ਸੁਨ ਉਪਦੇ ਸਿਰ ਦੈ ਪਸਾਵੋ ਮਨ ਚੇ ਨਾਨਕ ਫਲ ਪਾਵੋ ਹਲਤ ਫਲ ਦੋ ਲਿਓ ਸੁਆ ਰਾਮ ਨਾਮ ਮੰਤਰ ਉਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੈ ਤੇ ਸਾਜ ਪ੍ਰਿਖਿਆ ਮੰਤਰ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਪਹੁੰਚਾਏ ਸਚ ਵਾਪਾਰ ਕਰੋ ਵਾਪਾਰੀ ਦਰਗਹਿ ਨਿਭੈ ਖੇਪ ਤੁਮਾਰੀ ਕਾਟੇ ਕਰਕੋ ਮਨ ਵਾਹੇ ਨਾਨਕ ਬਹੁਲ ਨਯਾ ਵਹਿ ਜਾਏ ਤਿਸ ਤੇ ਦੂਰ ਕਹਾ ਕੋ ਜਾਏ ਉਬਰੈ ਰੱਖਣਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੂਖ ਨਾਮ ਜਪਤ ਮਨ ਹੋਵਤ ਸੂਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨ ਪਹੁੰਚਣ ਹਾਰ ਸ਼ਿਵ ਉਪਰ ਠਾਡਾ ਗੁਰਸੂਰਾ ਨਾਨਕ ਤਾਕੇ ਪਾਰਜ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅਮਰ ਜਾ ਕੇ ਦ੍ਰਿਸ਼ਟ ਦਰਸ਼ਨ ਪੇਖ ਉਦਰ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਤਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੁਹੋਤ ਨਿਹਾਲ ਤਾਕੈ ਨਿਕਟ ਨਿਆਵਤ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰ ਦੀਆ ਗਿਆਨ ਅੰਧੇਰ ਬਿਨਾਲ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸਪਤੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੱਗਰੀ ਇੱਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੇ ਨਾਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ ਸੁਨ ਸਮਾਧਨ ਹੱਥੈ ਨਾਥ ਕਹਿ ਨਾ ਜਾਈ ਚਲ ਬਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਧਰਨ ਮਾਹੀ ਆਕਾਸ਼ ਪਿਆਲ ਸਰਵ ਲੋਕ ਪੂਰਨ ਪ੍ਰਤਪਾਲ ਬੰਧਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈਸੰਤਰ ਮਾਹੀ ਚਾਰ ਕੁੰਟ ਦੈ ਦਿਸੇ ਸਮਾਏ ਤਿਸ ਤੇ ਭਿੰਨ ਨਹੀਂ ਕੋਠਾਓ
ਗੁਰ ਪ੍ਰਸਾਦ ਨਾਨਕ ਸੁਖ ਪਾਓ, ਵੇਦ ਪ੍ਰਾਣ ਸਿਮਰਤ ਮੈਂ ਦੇਖ, ਸਸੀ ਅਸੂਰ ਨਖੇਤਰ ਮੈਂ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਡੋਲ ਨਾ ਕਬੂ ਡੋਲੈ, ਸਰਬ ਕਲਾ ਕਰ ਖੇਲੈ ਖੇਲ, ਬੋਲ ਨਾ ਪਾਈਐ ਗੁਣੈ ਅਮੋਲ, ਸਰਬ ਜੋਤ ਮੈਂ ਜਾਗੀ ਜੋਤ, ਤਾਰਿਓ ਸਵਾਮੀ ਉਤਪੋਤ, ਗੁਰ ਪ੍ਰਸਾਦ ਪਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸ਼ਵਾਸ, ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕਹਿ ਹਿਰਦੈ ਸਭ ਧਰਮ, ਸੰਤ ਜਨਾ ਸੁਨੈ ਸੁ ਬਚਨ, ਸਰਬ ਵਿਆਪੀ ਰਾਮ ਸੰਗਰਚਨ, ਜਿਨ ਜਾਤਾ ਤਿਸ ਕੀ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਣ ਹਾਰ ਪ੍ਰਭ ਜਾਨੈ, ਅੰਤਰ ਵਸੇ ਬਾਰ ਪੀਓ ਹੀ, ਨਾਨਕ ਦਰਸ਼ਨ ਦੇਖ ਸੰਭੋਹੀ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੈ ਤਾਂ ਕਰੇ ਵਿਸਤਾਰ, ਤਿਸ ਭਾਵੈ ਤਾਂ ਏਕ ਅੰਕਾਰ, ਅਨਿਕਲਾ ਲਖੀ ਨੈ ਜਾਏ, ਜਿਸ ਭਾਵੈ ਤਿਸ ਲੈ ਮਿਲਾਏ, ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ, ਅੰਤਰ ਗਜ ਸਾਪ ਜਨਾਏ, ਨਾਨਕ ਤਿਜਨ ਨਾ ਪੁਜਾਏ, ਸਰਭੂਤਾ ਵਰਤਾਰਾ, ਸਰਵ ਨੈਨਾ ਭੇਖਨਹਾਰਾ, ਸਗਲ ਸਮੱਗਰੀ ਜਾਕਾ ਤਨਾਪਣ, ਜਾ ਸਾਪ ਹੀ ਸੁਣਾ, ਆਵਣ ਜਾਣੇ ਖੇਲ ਬਣਾਇਆ, ਆਗਿਆਕਾਰੀ ਕਿੰਨੀ ਮਾਇਆ, ਸਭ ਕਹਿ ਮਦ ਲਿਪਤੋ ਰਹੇ, ਜੋ ਕਿਛ ਕਹਿਣਾ ਸੋ ਆਪੇ ਕਹੇ, ਆਗਿਆ ਆਵੇ ਆਗਿਆ ਜਾਏ, ਨਾਨਕ ਜਾ ਭਾਵੈ ਤਾਂ ਲੈ ਸਮਾਇਸ਼, ਤੇ ਹੋਏ ਸੁਨਾਹੀ ਬੁਰਾ ਉਰੇ, ਕਹੋ ਕਿਨੈ ਕਛ ਕਰਾ, ਭਲਾ ਕਰ ਤੂੰ ਤਤ ਨਿੱਕੀ, ਆਪੇ ਜਾਣੇ ਆਪਣੇ ਜੀ ਕੀ, ਆਪ ਸਾਜ ਧਾਰੀ ਸਭ ਸਾਜ, ਪੋਤ ਪੋਤ ਆਪਣ ਸੰਗਰਾਜ, ਤਾਂ ਕੀ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ, ਤਿਸਕਾ ਕੀਆ ਸਭ ਪ੍ਰਵਾਨ, ਗੁਰ ਪ੍ਰਸਾਦ ਨਾਨਕ ਉਹ ਜਾਣ, ਜੋ ਜਾਣੈ ਤਿਸ ਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਬਤਵੰਤ, ਜੀਵਨ ਮੁਖ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਆਵਨ ਕਾ ਇਹ ਸੁਭਾਉ, ਜਨ ਕੈ ਸੰਗ ਚਿਤਾਵੈ ਨਾਉ, ਆਪ ਮੁਕਤ ਮੁਕਤ

ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਅੱਖ ਹੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ

ਭਖ ਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਾਖੋ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਾਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਪਾਏ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹ ਨਾ ਕੋਈ ਜਾ ਕਰਤਾ ਸਰਠੀ ਕਉ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਾ ਕਿਵ ਸਾਲਾਹੀ ਕਿਉਂ ਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਇਆ ਨਾ ਸੋਹੈ ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਾਂ ਕਹਿਣ ਕਤੇਬਾ ਅਸੁਲੋ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਣਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੀ ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੁਨਾ ਵਿਸਰਾ ਹੈ ਅੰਤ ਨ ਸਿਖਤੀ ਕਹਿਣ ਨਾ ਅੰਤ ਅੰਤ ਨਾ ਕਰਨ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਵੜ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇ ਵੜ ਆਪ ਜਾਣੈ ਆਪ ਆਪ ਨਾਨਕ ਨਗਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗਾ ਹੈ ਜੋਤ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪ ਟੁੱਟ ਹੈ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆਂ ਦੁੱਖ ਭੁੱਖ ਸਦ ਮਾਰ ਏ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇਤੀਆ ਮੂਹੇ ਖਾਏ
ਆਪੇ ਜਾਣੈ ਆਪੇ ਦੇ ਆਖ ਹੈ ਸੇ ਭੇ ਕੇਈ ਕੇ ਜਿਸਨੂੰ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਹੈ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਣ ਅਮੁੱਲ ਤੁਲ ਅਮੁੱਲ ਪ੍ਰਵਾਣ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜ੍ਹੇ ਕਰਹਿ ਵਖਿਆਣ ਆਖ ਹੈ ਬ੍ਰਹਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਬਿੰਦ ਆਖ ਹੈ ਈਸਰ ਆਖ ਹੈ ਸਿੱਧ ਆਖ ਹੈ ਕੀਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਨ ਜਨ ਸੇਵ ਕੀਤੇ ਆਖ ਹੈ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਕੀਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕ ਹੈ ਕੇਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਪਰੀ ਸਿਉ ਕਹੀਐਨ ਕਿਤੇ ਗਾਵਣ ਹਾਰੇ ਗਾਵੈ ਤੁਹਨੋ ਪਾਉਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਹੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਹੈ ਈਸਰ ਬਰਮਾ ਦੇਵੀ ਸੋਹਨ ਸਦਾ ਸੁਵਾਰੇ ਗਾਵ ਹੈ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵ ਹੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵ ਹੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰਖੀ ਸਰ ਯੁਗ ਯੁਗ ਵੇਦਾ ਨਾਲੇ ਗਾਵ ਹੈ ਮੋਹਣੀਆਂ ਮਨ ਮੋਹਨ ਸੁਰਗਾ ਮਾਸ਼ ਪਾਇਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵ ਹੈ ਜੋਧ ਮਹਾਬਲ ਸੂਰਾ ਗਾਵ ਹੈ ਖਾਣੀ ਚਾਰੇ ਗਾਵ ਹੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸੇਈ ਤੁਦ ਨੋ ਗਾਵ ਹੈ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜੇ ਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖਾਏ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਥ ਝੋਲੀ ਧਿਆਨ ਕੀ ਕਰਹਿ ਬੇਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸੁ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੋਏ ਕਾਰ ਚਲਾ ਵਹਿ ਲਿਖਿਆ ਵਹਿ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸੁ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛੁ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ਼ ਏ ਤਰਾਹੇ ਪਤ ਪਵੜੀਆ ਚੜੀਐ ਹੋਏ ਇਕੀਸ ਸੁਣ ਗਲਾਂ ਆਕਾਸ਼ ਕੀ ਕੀਟਾਂ ਆਈ ਰੀਸ
ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਆਖਣ ਜੋਰ ਚੁਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜਮਾਲ ਮਨ ਸੋਰ, ਜੋਰ ਨਾ ਸ੍ਰੁਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਕਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਨ ਪੰਚ ਪ੍ਰਵਾਣ, ਨਦਰੀ ਕਰਮ ਪਵੈ ਨਿਸਾਣ, ਕੱਚ ਪਕਾਈ ਓਥੈ ਪਾਏ, ਨਾਨਕ ਗਇਆ ਜਾਪੈ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਧੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵਦਾਨਵ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਿਰਿੰਦ, ਕੇਤੀਆ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਡ ਆਨੰਦ, ਸਰਮਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਪਾਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੈ ਪਿਛੈ ਪਛੁਤਾਏ, ਤਿੱਥੈ ਘੜੀਐ ਸੂਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ, ਕਰਮਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਦ ਮਹਾਬਲ ਸੂਰ, ਤਿਨ ਮੈਂ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਨਾ ਕਥਨੇ ਜਾਹੇ, ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੇ ਲੋ ਕਰੈ ਆਨੰਦ, ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥਾ ਤਾਂ ਅੰਤ ਨਾ ਅੰਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗ ਸਹਿ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਾਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ, ਭਾਉ ਖਲਾ ਅਗਨ ਤਪਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਾਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੀ ਨੇੜੈ ਕੀ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾ ਪਾਤਸ਼ਾਹੀ ਦਸਵੀਂ ਛਪਾਇ ਛੰਦ ਤੁਆ ਪ੍ਰਸਾਦ, ਚੱਕਰ ਚੇਹਨ ਅਰ ਬਰਨ ਜਾਤ ਅਰ ਪਾਤ, ਨਹਿਨ ਜੇਹੇ ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕਿਹੇ, ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋਜ ਕਿਹ ਜੈ ਕੋਟ ਇੰਦ੍ਰ ਇੰਦ੍ਰਾਣ, ਸਾਹਿ ਸਹਾਣ ਗਣਿ ਜੈ ਤ੍ਰਿਪਵਨ ਮਹੀਪ, ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ, ਤਵਾ ਸਰਬਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ, ਭੁਜੰਗ ਪ੍ਰਯਾਤ ਛੰਦ, ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ, ਨਮਸਤੰਗ ਅਰੂਪੇ, ਨਮਸਤੰਗ ਅਨੂਪੇ, ਨਮਸਤੰਗ ਅਭੇਖੇ, ਨਮਸਤੰਗ ਅਲੇਖੇ, ਨਮਸਤੰਗ ਅਕਾਏ, ਨਮਸਤੰਗ ਅਜਾਏ,
नमस्तंग आ गंजे, नमस्तंग आ पंजे, नमस्तंग आ नामे, नमस्तंग आ ठामे, नमस्तंग आ कर्मंग, नमस्तंग आ सर्मंग, नमस्तंग आ नामंग, नमस्तंग आ सामंग, नमस्तंग अजीते, नमस्तंग अपीते, नमस्तंग अबाहे, नमस्तंग अटाहे, नमस्तंग अनीले, नमस्तंग अनादे, नमस्तंग अशेदे, नमस्तंग अगादे, नमस्तंग गंजे, नमस्तंग अपंजे, नमस्तंग उदारे, नमस्तंग अपारे, नमस्तंग सो एक, नमस्तंग अनेक, नमस्तंग अपूते, नमस्तंग अजूपे, नमस्तंग निरकर्मे, नमस्तंग निरपरमे, नमस्तंग निर्देशे, नमस्तंग निरपेशे, नमस्तंग निरनामे, नमस्तंग निरकामे, नमस्तंग निरताते, नमस्तंग निरखाते, नमस्तंग निरतूते, नमस्तंग अपूते, नमस्तंग अलोके, नमस्तंग अशोके, नमस्तंग निरतापे, नमस्तंग अथापे, नमस्तंग तिरमाने, नमस्तंग निधाने, नमस्तंग अगाहे, नमस्तंग अबाहे, नमस्तंग तिरवर्गे, नमस्तंग असर्गे, नमस्तंग प्रभोगे, नमस्तंग सजोगे, नमस्तंग अरंगे, नमस्तंग अपंगे, नमस्तंग अगम्ये, नमस्तस्तरम्ये, नमस्तंग जलाशरे, नमस्तंग निराशरे, नमस्तंग अजाते, नमस्तंग अपाते, नमस्तंग अमजबे, नमस्तस्त अजबे, अदेसंग अदेसे, नमस्तंग अपेसे, नमस्तंग निरथमे, नमस्तंग निर्वामे, नमो सर्वकाले, नमो सर्वदयाले, नमो सर्वरूपे, नमो सर्वभूपे, नमो सर्वखापे, नमो सर्वथापे, नमो सर्वकाले, नमो सर्वपाले, नमस्तस्तदेव, नमस्तंग अपेव, नमस्तंग अजनमे, नमस्तंग सुबनमे, नमो सर्वगौने, नमो सर्वपौने, नमो सर्वरंगे, नमो सर्वपंगे, नमो काल काले, नमस्तस्तदयाले, नमस्तंग अभरणे, नमस्तंग अमरणे, नमस्तंग जरारंग, नमस्तंग कृतारंग, नमो सर्वतंदे, नमो सात अबंदे, नमस्तंग निरसाके, नमस्तंग निर्बाके, नमस्तंग रहीमे, नमस्तंग करीमे, नमस्तंग अनंते, नमस्तंग महंते, नमस्तस्तरागे, नमस्तंग सुहागे, नमो सर्वसोखं, नमो सर्वपोखं, नमो सर्वकर्ता, नमो सर्वहर्ता, नमो जोग जोगे, नमो भोग भोगे, नमो सर्वदयाले, नमो सर्वपाले, चाचरी संग तुआ प्रसाद, अरूप है, अनूप है, अजू है, अपू है, अलेख है, अपेख है, अनाम है, अकाम है, अते है, अपे है, अजीत है, अपीत है, त्रिमान है, निधान है, त्रिवर्ग है, असर्ग है, अनिल है, अनाद है, अजय है, अजाद है, अजन्म है, अवर्ण है, अपूत है, अपर्ण है, अगंज है, अपंज है, अचूज है, अचंज है, अमीक है, रफीक है, अतंध है, अबंध है, निर्बूज है, असूज है, अकाल है, अजाल है, अलाह है, अजा है, अनंत है, महंत है, अलीक है, निरसरीक है, निर्लंब है, असंभ है, अगम है, अजम है, अपूत है, अशूत है, अलोक है, अशोक है, अकर्म है, अपरम है, अजीत है, अपीत है, अबा है, अगा है, अमान है, निधान है, अनेक है, फिर एक है, भुजंग प्रयात छंद, नमो सर्वमाने, समस्ती निधाने, नमो देव देवे, अपेखी अपेवे, नमो काल काले, नमो सर्वपाले, नमो सर्वगौणे, नमो सर्वपहुणे, अनंगी अनाथे, नरसंगी परमाथे, नमो पान पहने, नमो मान माने, नमो चंद्र चंद्रे, नमो पान पहने, नमो गीत गीते, नमो तान ताने, नमो नृत नृते, नमो नाद नादे, नमो पान पाने, नमो बाद बादे, अनंगी अनामे, समस्ती स्वरूपे, प्रपंगी प्रमाथे, समस्ती विभूते, कलंकं बिना नेकलंकी स्वरूपे, नमो राज रजवेश्वरं परम रूपे, नमो जोग जुगवेश्वरं परम सिद्धे, नमो राज रजवेश्वरं परम दृदे, नमो शस्त्र पाणे, नमो अस्त्र माणे, नमो परम ज्ञाता, नमो लोक माता, अपेखी अपरमी अपहुगी अपुगते, नमो जोग जुगवेश्वरं परम जुगते, नमो नित नारायणे क्रूर कर्मे, नमो प्रेत अप्रेत देवेशु धर्मे, नमो रोग हर्ता, नमो राग रूपे, नमो साह साहं, नमो पूप भूपे, नमो दान दाने, नमो मान माने, नमो रोग रोगे, नमस्तं इशनान, नमो मंत्र मंत्रं, नमो जंत्र यंत्रं, नमो इष्ट इष्टे, नमो तंत्र तंत्रं, सदा सच्चिदानंद सर्वं प्रणासी, अनूपे अरूपे समस्त निवासी, सदा सिद्ध दा बुद्ध दा विरुद्ध करता, अधो उर्ध अर्धं अगं ओग हर्ता, परं परम परमेश्वरं प्रोष पालं, सदा सर्वदा सिद्ध दाता दयालं,
अशेदी अपेदी अनामंग अकामंग समस्तु पराजी समस्तस्तहमंग तेरा जोर चाचरी शंग जले हैं थले हैं अपीत हैं अपेय हैं प्रभु हैं अजू हैं अदेश हैं अपेश हैं भुजंग प्रयात शंद अगाधे अबाधे आनंदी स्वरूपे नमो सर्वमाने समस्ति निधाने नमस्तवंग निरनाथे नमस्तवंग परमाथे नमस्तवंग अगंजे नमस्तवंग अपंजे नमस्तवंग अकाले नमस्तवंग अपाले नमो सर्वदेशे नमो सर्वपेशे नमो राज राजे नमो साज साजे नमो शाह शाहे नमो माह माहे नमो गीत गीते नमो प्रीत परीते नमो रोख रोखे नमो सोख सोखे नमो सर्वरोगे नमो सर्वभोगे नमो सर्वजीतं नमो सर्वपीतं नमो सर्वज्ञानं नमो परमतानं नमो सर्वमंत्रं नमो सर्वजंत्रं नमो सर्वदृशं नमो सर्वकृशं नमो सर्वरंगे त्रिपंगी अनंगे नमो जीव जीवं नमो बीज बीजे अखिजे अपिजे समस्तं प्रसिजे कृपालं स्वरूपे कुकर्मं प्रणासी सदा सर्वदा हृदय सिद्धं निवासी चरपट शांत तुआ प्रसाद अमृत कर्मे अमृत धर्मे अखल जुगे अचल पूगे अचल राजे अटल साजे अखल धर्मं अलख कर्मं सर्वंग दाता सर्वंग ज्ञाता सर्वंग पहने सर्वंग माने सर्वंग प्राणं सर्वंग प्राणं सर्वंग पुगता सर्वंग जुगता सर्वं देवं सर्वं पेवं सर्वं काले सर्वं पाले वाल शांत तुआ प्रसाद आद रूप अनाद मूर्त अजून पुरुष अपार सर्वमान त्रिमान देव अपेव आद उदार सर्व पालक सर्व कालक सर्व को पुन काल यत्र तत्र विराज ही अवतूत रूप रिसाल नाम ठाम न जात जाकर रूप रंग न रेख आद पुरुष उदार मूरत अजून आद अशेख देश और न पेश जाकर रूप रेख न राग यत्र तत्र दिशा विशा होए फैलो अनुराग नाम काम बहीन पेखत तामहु नह जाहे सर्व मान सर्वत्र मान सदैव मान तदाहे एक मूरत अनेक दर्शन कीन रूप अनेक खेल खेल अखेल खेलन अंत को फिर एक देव पेव न जा नहीं जिह वेद और कतेव रूप रंग न जात पात सो जा नहीं के हे जेब तात मात न जात जाकर जन्म मरण बहीन चक्र बकर फिर चतुर चक मानई पुर तीन लोक चौदह के बिखै जग जाप ही जेह जाप आद देव अनाद मूरत थापेओ सबै जेह थाप परम रूप पुनीत मूरत पूर्ण पुरख अपार सर्व विश्व रचियो स्वयंभव गड़न भंजन हार कालहीन कला संयुक्त अकाल पुरख आदेश धर्म ताम सो परम रहत अपूत अलख अपेश अंग राग ना रंग जाका है जात पात ना नाम गर्भ गंजन दोष्ट पंजन मुकत दायक काम आप रूप अमीक अन उस्तत एक पुरख अवतूत गर्भ गंजन सर्व पंजन आद रूप असूत अंगहीन अपंग अनात्म एक पुरख अपार सर्व लायक सर्व कायक सर्व को प्रतपार सर्व गंता सर्व हंता सर्व ते अनपेख सर्वशास्त्र न जानही जेह रूप रंग अर रेख परम वेद पुराण जाकह नेत पाखत नेत कोट सिमरत पुराण शास्त्र ना आवही वह चित मधुभार छंद त्वा प्रसाद गुणगन उदार महिमा अपार आसन अपंग उपमा अनंग अनुपौ प्रकाश निस दिन अनास आजान बाहु शाहान शाहौ राजान राज पानान पान देवान देव उपमा महान इंद्रान इंद्र बालान बाल रंकान रंक कालान काल अनपूत अंग आपा अपंग गतमित अपार गुणगन उदार मुनगन प्रणाम निरपय निकाम आतदूत प्रचंड मेत गत अखंड आलस्य कर्म अदृश्य धर्म सर्वा प्रणाढ्य अंडंड बाढ्य चाचरी छंद त्वा प्रसाद गोबिंदे मोकंदे उदारे अपारे हरियं करियं निरनामे अकामे भुजंग प्रयात छंद चतर चक्र करता चतर चक्र हरता चतर चक्र दाने चतर चक्र जाने चतर चक्र वर्ती चतर चक्र परती
ਚਤਰ ਚੱਕਰ ਪਾਲੇ, ਚਤਰ ਚੱਕਰ ਕਾਲੇ, ਚਤਰ ਚੱਕਰ ਪਾਸੇ, ਚਤਰ ਚੱਕਰ ਵਾਸੇ, ਚਤਰ ਚੱਕਰ ਮਾਨਿਆ, ਚਤਰ ਚੱਕਰ ਦਾਨਿਆ, ਚਾਚਰੀ ਛੰਦ। ਨਾ ਸੱਤਰ ਹੈ, ਨਾ ਮਿੱਤਰ ਹੈ, ਨਾ ਭਰਮੰ, ਨਾ ਪਿੱਤਰ ਹੈ, ਨਾ ਕਰਮੰ, ਨਾ ਕਾਏ, ਆ ਜਨਮੰ ਆ ਜਾਏ। ਨਾ ਚਿੱਤਰ ਹੈ, ਨਾ ਮਿੱਤਰ ਹੈ, ਪਰੇ ਹੈ ਪਵਿੱਤਰ ਹੈ, ਪ੍ਰਥੀਸ ਹੈ, ਆਦੀਸ ਹੈ, ਅਦ੍ਰਿਸ ਹੈ, ਅਕ੍ਰਿਸ ਹੈ, ਭਗਵਤੀ ਛੰਦ ਤੋਂ ਪ੍ਰਸਾਦ ਕਥ ਤੇ। ਕਿ ਅਸ਼ੇਜ ਦੇਸ ਹੈ, ਕਿ ਆ ਭਿਜ ਭੇਸ ਹੈ, ਕਿ ਆ ਗੰਜ ਕਰਮ ਹੈ, ਕਿ ਆ ਭੰਜ ਭਰਮ ਹੈ, ਕਿ ਆ ਭੇਜੇ ਲੋਕ ਹੈ, ਕਿ ਆ ਦਿੱਤ ਸੁਖ ਹੈ, ਕਿ ਆਵਧੂਤ ਵਰਨ ਹੈ, ਕਿ ਬੇਬਹੂਤ ਕਰਨ ਹੈ, ਕਿ ਰਾਜੰ ਪ੍ਰਭਾ ਹੈ, ਕਿ ਧਰਮੰ ਤੁਜਾ ਹੈ, ਕਿ ਆ ਸੋਕ ਵਰਨ ਹੈ, ਕਿ ਸਰਬਾ ਅਪਰਨ ਹੈ, ਕਿ ਜਗਤੰ ਕ੍ਰਤੀ ਹੈ, ਕਿ ਸ਼ਤਰੰ ਛਤਰੀ ਹੈ, ਕਿ ਬ੍ਰਹਮੰ ਸਰੂਪੇ, ਕਿ ਅਨ ਭਾਉ ਅਨੂਪ ਹੈ, ਕਿ ਆਦ ਅਦੇਵ ਹੈ, ਕਿ ਆਪ ਅਭੇਵ ਹੈ, ਕਿ ਚਿਤਰੰਗ ਬਹੀਨ, ਕਿ ਏਕ ਹੈ ਅਧੀਨ, ਕਿ ਰੋਜੀ ਰਜਾਕ ਹੈ, ਰਹੀ ਮੇਰੇ ਹੱਕ ਹੈ, ਕਿ ਪਾਕ ਬੈਬ ਹੈ, ਕਿ ਗੈ ਬੋਲ ਗੈਬ ਹੈ, ਕਿ ਅਪੁਲ ਗੁਨਾਹ ਹੈ, ਕਿ ਸ਼ਾਹਾਨ ਸ਼ਾਹ ਹੈ, ਕਿ ਕਾਰਨ ਕੁਨਿੰਦ ਹੈ, ਕਿ ਰੋਜ਼ੀ ਦਹਿੰਦ ਹੈ, ਕਿ ਰਾਜਕ ਰਹੀਮ ਹੈ, ਕਿ ਕਰਮੰ ਕਰੀਮ ਹੈ, ਕਿ ਸਰਬੰ ਕਲੀ ਹੈ, ਕਿ ਸਰਬੰ ਦਲੀ ਹੈ, ਕਿ ਸਰਬਤਰ ਮਾਨਿਆ, ਕਿ ਸਰਬਤਰ ਦਾਨਿਆ, ਕਿ ਸਰਬਤਰ ਗੌਨ ਹੈ, ਕਿ ਸਰਬਤਰ ਭਾਉਨ ਹੈ, ਕਿ ਸਰਬਤਰ ਦੇਸਾ ਹੈ, ਕਿ ਸਰਬਤਰ ਭੇਸਾ ਹੈ, ਕਿ ਸਰਬਤਰ ਰਾਜ ਹੈ, ਕਿ ਸਰਬਤਰ ਸਾਜ ਹੈ, ਕਿ ਸਰਬਤਰ ਦੀਨ ਹੈ, ਕਿ ਸਰਬਤਰ ਲੀਨ ਹੈ, ਕਿ ਸਰਬਤਰ ਜਾ ਹੋ, ਕਿ ਸਰਬਤਰ ਭਾ ਹੋ, ਕਿ ਸਰਬਤਰ ਦੇਸਾ ਹੈ, ਕਿ ਸਰਬਤਰ ਭੇਸਾ ਹੈ, ਕਿ ਸਰਬਤਰ ਕਾਲ ਹੈ, ਕਿ ਸਰਬਤਰ ਪਾਲ ਹੈ, ਕਿ ਸਰਬਤਰ ਹੰਤਾ, ਕਿ ਸਰਬਤਰ ਗੰਤਾ, ਕਿ ਸਰਬਤਰ ਭੇਖੀ, ਕਿ ਸਰਬਤਰ ਭੇਖੀ, ਕਿ ਸਰਬਤਰ ਕਾਜ ਹੈ, ਕਿ ਸਰਬਤਰ ਰਾਜ ਹੈ, ਕਿ ਸਰਬਤਰ ਸੁਖ ਹੈ, ਕਿ ਸਰਬਤਰ ਭੁੱਖ ਹੈ, ਕਿ ਸਰਬਤਰ ਪ੍ਰਾਣ ਹੈ, ਕਿ ਸਰਬਤਰ ਪ੍ਰਾਣ ਹੈ, ਕਿ ਸਰਬਤਰ ਦੇਸਾ ਹੈ, ਕਿ ਸਰਬਤਰ ਭੇਸਾ ਹੈ, ਕਿ ਸਰਬਤਰ ਮਾਨਿਆ ਹੈ, ਸਦਾਇਵੰ ਪ੍ਰਧਾਨਿਆ ਹੈ, ਕਿ ਸਰਬਤਰ ਜਾਪਿਆ ਹੈ, ਕਿ ਸਰਬਤਰ ਥਾਪਿਆ ਹੈ, ਕਿ ਸਰਬਤਰ ਭਾਨ ਹੈ, ਕਿ ਸਰਬਤਰ ਮਨ ਹੈ, ਕਿ ਸਰਬਤਰ ਇੰਦਰ ਹੈ, ਕਿ ਸਰਬਤਰ ਚੰਦਰ ਹੈ, ਕਿ ਸਰਬੰ ਕਲੀਮੈ, ਕਿ ਪਰਮੰ ਫਾਹੀਮੈ, ਕਿ ਆਕਲ ਆਲਾਮੈ, ਕਿ ਸਾਹਿਬ ਕਲਾਮੈ, ਕਿ ਹੁਸਨ ਅਲ ਵਜੂ ਹੈ, ਤਮਾਮ ਮੁੱਲ ਰਜੂ ਹੈ, ਹਮੇ ਸੁਲ ਸਲਾਮੈ, ਸਲੀਕਤ ਮੁਦਹਮੈ, ਗਨੀਮਲ ਸਿਕਸਤ ਹੈ, ਗਰੀਬ ਉਲ ਪਰਸੁਤ ਹੈ, ਬਿਲੰਦੁਲ ਮਕਾਨ ਹੈ, ਜ਼ਮੀਨ ਅਲ ਜ਼ਮਾਨ ਹੈ, ਤਮੀ ਜੁਲ ਤਮਾਮੈ, ਰਜੂ ਅਲ ਨਿਧਾਨ ਹੈ, ਹਰੀਫ ਅਲ ਅਜੀਮੈ, ਰਜ਼ਾਇਕ ਯਕੀਨ ਹੈ, ਅਨੇਕੁਲ ਤੁਰੰਗ ਹੈ, ਅਭੇਦ ਹੈ, ਅਭੰਗ ਹੈ, ਅਜੀਜੁਲ ਨਿਵਾਜ ਹੈ, ਗਨੀਮੁਲ ਖਿਰਾਜ ਹੈ, ਨਿਰਕੁਤ ਸਰੂਪ ਹੈ, ਤ੍ਰਿਮੁਕਤ ਵਿਭੂਤ ਹੈ, ਪ੍ਰਭੁਗਤ ਪ੍ਰਭਾ ਹੈ, ਸੁਜੁਗਤ ਸੁਧਾ ਹੈ, ਸਦੈਵੰ ਸਰੂਪ ਹੈ, ਅਭੇਦੀ ਅਨੂਪ ਹੈ, ਸਮਸਤ ਉਪਰਾਜ ਹੈ, ਸਦਾ ਸਰਬਸਾਜ ਹੈ, ਸਮਸਤ ਸਲਾਮ ਹੈ, ਸਦੈਵਲ ਅਕਾਮ ਹੈ, ਨਿਰਬਾਧ ਸਰੂਪ ਹੈ, ਅਗਾਧ ਹੈ, ਅਨੂਪ ਹੈ, ਓਵੰ ਆਦ ਰੂਪੇ, ਅਨਾਦ ਸਰੂਪੇ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ, ਤ੍ਰਿਵਰਗੰ ਤ੍ਰਿਬਾਦੇ, ਅਗੰਜੇ ਅਗਾਲੇ, ਸੁਭੰ ਸਰਬ ਭਾਗੇ, ਸੁਸਰਬਾ ਅਨੁਰਾਗੇ, ਤ੍ਰਿਭੁਗਤ ਸਰੂਪ ਹੈ, ਅਸ਼ਿਜ ਹੈ, ਅਸ਼ੂਤ ਹੈ, ਕਿ ਨਰਕੰ ਪ੍ਰਣਾਸ ਹੈ, ਪ੍ਰਿਥਿਉਲ ਪ੍ਰਵਾਸ ਹੈ, ਨਿਰੁਕਤ ਪ੍ਰਭਾ ਹੈ, ਸਦੈਵੰ ਸਦਾ ਹੈ, ਵਿਭੋਗਤ ਸਰੂਪ ਹੈ, ਪ੍ਰਯੁਗਤ ਅਨੂਪ ਹੈ, ਨਿਰੁਕਤ ਸਦਾ ਹੈ, ਵਿਭੋਗਤ ਪ੍ਰਭਾ ਹੈ, ਅਨੁਕਤ ਸਰੂਪ ਹੈ, ਪ੍ਰਯੁਗਤ ਅਨੂਪ ਹੈ, ਚਾਚਰੀ ਛੰਦ, ਅਭੰਗ ਹੈ, ਅਨੰਗ ਹੈ, ਅਭੇਖ ਹੈ, ਅਲੇਖ ਹੈ, ਅਭਰਮ ਹੈ, ਅਕਰਮ ਹੈ, ਅਨਾਦ ਹੈ, ਜੁਗਾਦ ਹੈ, ਅਜੈ ਹੈ, ਅਭੈ ਹੈ, ਅਭੂਤ ਹੈ, ਅਤੂਤ ਹੈ, ਅਨਾਸ ਹੈ, ਉਦਾਸ ਹੈ, ਅਤੰਦ ਹੈ, ਅਬੰਧ ਹੈ, ਅਭਗਤ ਹੈ, ਬਿਰਕਤ ਹੈ, ਅਨਾਸ਼ ਹੈ, ਪ੍ਰਕਾਸ਼ ਹੈ, ਨਿਚਿੰਤ ਹੈ, ਸੁਨਿੰਤ ਹੈ, ਅਲੇਖ ਹੈ, ਅਦੇਖ ਹੈ, ਅਲੇਖ ਹੈ, ਅਭੇਖ ਹੈ, ਅਟਾਹ ਹੈ, ਅਗਾਹ ਹੈ, ਅਸੰਭ ਹੈ, ਅਗੰਭ ਹੈ, ਅਨੀਲ ਹੈ, ਅਨਾਦ ਹੈ, ਅਨਿਤ ਹੈ, ਸੁਨਿਤ ਹੈ, ਅਜਾਤ ਹੈ, ਆਜਾਦ ਹੈ, ਚਰਪਟ ਛੰਦ ਤੋਂ ਪ੍ਰਸਾਦ, ਸਰਬੰ ਹੰਤਾ, ਸਰਬੰ ਗੰਤਾ, ਸਰਬੰ ਖਿਆਤਾ, ਸਰਬੰ ਗਿਆਤਾ, ਸਰਬੰ ਹਰਤਾ, ਸਰਬੰ ਕਰਤਾ, ਸਰਬੰ ਪ੍ਰਾਣੰ, ਸਰਬੰ ਤ੍ਰਾਣੰ, ਸਰਬੰ ਕਰਮੰ, ਸਰਬੰ ਧਰਮੰ, ਸਰਬੰ ਜੁਗਤਾ, ਸਰਬੰ ਮੁਕਤਾ, ਰਸਾਵਲ ਛੰਦ ਤੋਂ ਪ੍ਰਸਾਦ, ਨਮੋ ਨਰਕ ਨਾਸੇ, ਸਦੈਵੰ ਪ੍ਰਕਾਸ਼ੇ, ਅਨੰਗੰ ਸਰੂਪੇ, ਅਭੰਗੰ ਬੇਭੂਤੇ, ਪਰਮਾਥੰ ਪਰਮਾਥੇ, ਸਦਾ ਸਰਬ ਸਾਥੇ, ਅਗਾਧ ਸਰੂਪੇ, ਨਿਰਬਾਧ ਬੇਭੂਤੇ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ, ਨਿਰਭੰਗੀ ਸਰੂਪੇ, ਸਰਬੰਗੀ ਅਨੂਪੇ, ਨਾ ਪੋਤਰੈ, ਨਾ ਪੁੱਤਰੈ, ਨਾ ਸਤਰੈ, ਨਾ ਮਿੱਤਰੈ, ਨਾ ਤਾਤੈ, ਨਾ ਮਾਤੈ, ਨਾ ਜਾਤੈ, ਨਾ ਪਾਤੈ, ਨਿਰਸਾਕੰ ਸਰੀਕ ਹੈ, ਅਮਿਤੋ ਅਮੀਕ ਹੈ,
सदैवं प्रभा हैं, अजय हैं, अजा हैं, भगवती शांत त्वा प्रसाद। के जाहर जहूर हैं, के हाजर हजूर हैं, हमेशा सलाम हैं, समस्तुल कलाम हैं, के साहिब दिमाग हैं, के हुसनल चराग हैं, के कामल करीम हैं, के राजक रहीम हैं, के रोजी देहंद हैं, के राजक रहंद हैं, करीमल कमाल हैं, के हुसनल जमाल हैं, गनीमल खिराज हैं, गरीबुल निवाज हैं, हरीफुल शिकन हैं, हरासुल फिकन हैं, कलंकंग प्रणास हैं, समस्तुल निवास हैं, अगंजुल गनीम हैं, रजाइक रहीम हैं, समस्तुल जुबा हैं, के साहिब की राह हैं, की नरकंग प्रणास हैं, बहस्तुल निवास हैं, के सरबुल गवन हैं, हमेशुल रवन हैं, तमामुल तमीज हैं, समस्तुल अजीज हैं, परम परम ईस हैं, समस्तुल अदीस हैं, अदेसुल अलेख हैं, हमेशुल अपेख हैं, जमीनल जमा हैं, अमीकुल इमा हैं, क्रीमल कमाल हैं, के जोरत जमाल हैं, के अचलंग प्रकाश हैं, के अमितो सुभाष हैं, के अजब स्वरूप हैं, के अमितो विभूत हैं, के अमितो पसा हैं, के आत्म प्रभा हैं, के अचलंग अनंग है, के अमितो अभंग है, मधुभार शांत त्वा प्रसाद। मुन मन प्रणाम, गुणगन मुदाम, अरबर अगंज, हर नर प्रपंज, अनगन प्रणाम, मुन मन सलाम, हर नर अखंड, बरनर अमंड, अनपव अनास, मुन मन प्रकाश, गुणगन प्रणाम, जल थल मुदाम, अनशिज अंग, आसन अपंग, उपमा अपार, गतमित उदार, जल थल अमंड, दिस विस अपंड, जल थल महंत, दिस विस बेअंत, अनपव अनास, त्रित कर तुरास, आजान बाहो एक सदा हो, ओंकार आद कथनी अनाद, खलखंड ख्याल, गुरुबर अकाल, कर कर प्रणाम, चित चरण नाम, अनशेज गात, आजिज न बात, अन झज गात, अन रंज बात, अन टट भंडार, अन ठट अपार, अडीठ धर्म, अत ठीठ कर्म, अणब्रण अनंत, दाता महंत, हर बोल मना शांत त्वा प्रसाद। करुणाल हैं, अरकाल हैं, खलखंडन हैं, महमंडन हैं, जगतेश्वर हैं, परमेश्वर हैं, कल कारण हैं, सर्व उबारण हैं, त्रित के तरण हैं, जग के करण हैं, मन मान्य हैं, जग जान्य हैं, सर्वं पर हैं, सर्वं कर हैं, सर्वपास्य हैं, सर्वनास्य हैं, करुणाकर हैं, विश्वम्भर हैं, सर्वेश्वर हैं, जगतेश्वर हैं, ब्रह्मंडस हैं, खलखंडस हैं, परते पर हैं, करुणाकर हैं, अजपा जप हैं, अथपा थप हैं, अकृताकृत हैं, अमृतामृत हैं, अमृतामृत हैं, करुणाकृत हैं, अकृताकृत हैं, तरणीकृत हैं, अमतेश्वर हैं, परमेश्वर हैं, अकृताकृत हैं, अमृतामृत हैं, अजबाकृत हैं, अमृतामृत हैं, नरनायक हैं, खालकायक हैं, विश्वम्भर हैं, करुणालय हैं, निरपनायक हैं, सर्वपायक हैं, भावभंजन हैं, अरिगंजन हैं, रे प्रतापन हैं, जप जापन हैं, अकलंकृत हैं, सर्वाकृत हैं, कर्ता कर हैं, हर्ता हैं, परमात्म हैं, सर्व आत्म हैं, आत्म बस हैं, जस के जस हैं, भुजंग प्रयात छंदो, नमो सूरज सूरजे, नमो चंद्र चंद्रे, नमो राज राजे, नमो इंद्र इंद्रे, नमो अंधकारे, नमो तेज तेजे, नमो बृंद बृंदे, नमो बीज बीजे, नमो राज संग काम संग शांत रूपे, नमो परम ततंग अततंग स्वरूपे, नमो योग जोगे, नमो ज्ञान ज्ञाने, नमो मंत्र मंत्रे, नमो ध्यान ध्याने, नमो युद्ध युद्धे, नमो ज्ञान ज्ञाने, नमो भोज भोजे, नमो पान पाने, नमो कलह कर्ता, नमो शांत रूपे, नमो इंद्र इंद्रे, अनादंग विभूते, कलंकार रूपे, अलंकार अलंके, नमो आस आसे, नमो बांक बंके, अपंगी स्वरूपे, अनंगी अनामे, त्रिपंगी त्रिकाले, अनंगी अकामे, एक श्री छंद, अजय अलय अपय अभय अभू अजू अनास आकाश, अगंज अपंज अलख अपख, अकाल दयाल अलेख अपेख, अनाम अकाम अगा अटा, अनाथे प्रमाथे अजूनी अमोनी, न रागे न रंगे न रूपे न रेखे, अकर्मंग अपरमंग अगंजे अलेखे, भुजंग प्रयात छंद, नमस्तुल प्रणामे, समस्तुल प्रणासे, अगंजुल अनामे, समस्तुल निवासे, निरकामंग बेभूते, समस्तुल स्वरूपे, कुकर्मंग प्रणासी, सुतर्मंग बेभूते, सदा सच्चिदानंद सतरंग प्रणासी, क्रीमुल कुनिंदा, समस्तुल निवासी, अजायब बेभूते, गजायब गनीमे, हरियं करियं करीमल रहीमे,
चतर चक्र वर्ती चतर चक्र भुगते स्वयं भव शुभं सर्वदा सर्व जुगते दुकालं प्रणासी दयालं स्वरूपे सदा अंग संगे अपंगं विभूते चतर चक्र वर्ती चतर चक्र भुगते स्वयं भव शुभं सर्वदा सर्व जुगते दुकालं प्रणासी दयालं स्वरूपे सदा अंग संगे अपंगं विभूते। वाहिगुरु जी का खालसा, वाहिगुरु जी की फतेह। एक ओंकार श्री वाहिगुरु जी की फतेह। पातशाही दसवें कब प्रसाद सवैये श्रावक सुध समूह सिधान के देख फिरयो घर जोग जति के सूर सुरार्दन सुध सुधाधिक संत समूह अनेक मति के सारे ही देश को देख रहयो मत को न देखियत प्राणपति के श्री भगवान की पाए कृपा होते एक रति बिन एक रति के माते मतंग जरे जर संग अनूप उतंग सुरंग सुवारे कूट तो रंग कुरंग से कूदत पौन के गौन कौ जात निवारे भारी पुजान के भूप भली बिद न्यावत सीस न जात बिचारे एते भये तो कहां पहे भूपत अंत कौ न गेही पाए पधारे जीत फिर सब देश दिसान को बांजत ढोल मृदंग नगारे गुंजत गूड गजान के सुंदर हिंसत ही हाय राज हजारे भूत पवेख पवान के भूपत कौन गनै नहीं जात बिचारे श्री पत श्री भगवान भजे बिन अंत कौ अंत के धाम सिधारे तीर्थ नान दया दम दान सो संजम नेम अनेक बसेख है वेद पुराण कतेब कुरान जमीन जमान सबान के पेख है पौन आहार जति जत तार सब सो विचार हजारक देखै श्री भगवान भजे बिन भूपत एक रति बिन एक न लेखै सुध सिपाह दुरंत दुबा सुसाज सना दुर्जान दलेंगे भारी गुमान भरे मन में कर पर्वत पंख हले न हलेंगे तुर अरीर मरूर मवासन माते मतंगन मान मलेंगे श्री पत श्री भगवान कृपा बिन त्याग जहान निदान चलेंगे वीर अपार बड़े बरे यार अब चार सार की तार पशैया तोरत देश मलिंद मवासन माते गजान के मान मलैया गड़े गड़ान को तोड़न हार सुबात नहीं चक चार लवैया साहेब श्री सबको सिर नायक जाचक अनेक सो एक दिवैया दानव देव फनेंदन साचर भूत भविख पवान जपेंगे जीव जिते जल मैं थल मैं पल ही पल मैं सब थाप थपेंगे पुन प्रतापन बाढ़ जैत धुन पापन के बौ पुंज खपेंगे साध समूह प्रसन्न फिर जग सत्र सवै अवलोक चपेंगे मानव इंद्र गजेंद्र नरातप जौन त्रिलोक को राज करेंगे कोट इशनान गजादिक दान अनेक स्वंबर साज बरेंगे ब्रह्म महेश्वर बेसन सचिपत अंत फसे जम फास परेंगे जे नार श्री पत के प्रश है पाग ते नार फेर न दे तरेंगे कहा पयो जो दो लोचन मूंद कह बैठ रहे हो बख ध्यान लगायो नाहत फ्रियो लिए सात समुन्द्रन लोक गयो परलोक गवायो बास कियो बिख्यान सो बैठ कह ऐसे ही ऐसे सुबह सुबितायो साच कहो सुन ले हो सब जिन प्रेम कियो तिन ही प्रभ पायो काहू लै पाहन पूज धरयो सिर काहू लै लिंग गरे लटकायो काहू लख्यो हर आवाची दिशा मैं काहू पशा को शीस निवायो को बुतान कौ पूजत है पाश को मृतान को पूजन तायो कूर के रिया उर्जयो सब ही जग श्री भगवान को भेद न पायो को बुतान को पूजत है पास को मृतान को पूजन तायो पूर किरिया उर्जयो सब ही जग श्री भगवान को भेद ना पायो। वाहिगुरु जी का खालसा, वाहिगुरु जी की फतेह। एक ओंकार श्री वाहिगुरु जी की फतेह। पातशाही दसवें कब्यो बाच बेनती चौपाई हमरी करो हाथ दै रक्षा पूरन होए चित की इच्छा तब चरणन मन रहे हमारा अपना जान करो प्रतपारा
ਹਮਰੇ ਦੁਸ਼ਟ ਸਭੈ ਤੁਮ ਘਾਵਹੁ, ਆਪ ਹਾਥ ਦੈ ਮੋਹੇ ਬਚਾਵਹੁ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦੈ ਕਰਿਐ, ਸਭ ਬੈਰਨ ਕੋ ਆਜ ਸੰਗ੍ਰਿਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮਹਿ ਸ਼ਾਡ ਕੋਈ ਅਵਰ ਨਾ ਧਿਆਉ, ਜੋ ਬਰ ਚਾਹੂੰ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰ ਹਮਾਰੇ ਮਾਰੀਐ। ਆਪ ਹਾਥ ਦੈ ਮੁਝੈ ਉਭਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ। ਹੂ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜ ਜੂ ਕਰੇ ਹਉ ਰੱਛਾ। ਰਾਖ ਲਿਹੋ ਮੋਹਿ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ ਕੰਤਾ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਅਵਤਰਾ। ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ। ਜਵਨ ਕਾਲ ਸਭ ਲੋਕ ਸੁਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦਾਇਤ ਜਸ਼ਨ ਉਪਜਾਇਓ। ਆਦਿ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤੇ ਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸਿਵਕਨ ਕੋ ਸਿਵ ਗੁਣ ਸੁਖ ਦੀਓ, ਸਤਰਨ ਕੋ ਪਾਲਮੋ ਬਾਦ ਕੀਓ। ਘਾਟ ਘਾਟ ਕੀ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਨਤ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਪੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਨੈ, ਘਾਟ ਘਾਟ ਕੇ ਪਟ ਪਟ ਕੀ ਜਾਨੈ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਾਰਤ ਤਬ ਦੇਹ ਅਪਾਰਾ। ਜਬ ਅਕਰਕ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ। ਨਿਰੰਕਾਰ ਨਿਰਭਕਾਰ ਨਿਰਲੰਭ, ਆਦ ਅਨਿਲ ਅਨਾਦ ਅਸੰਭ। ਤਾਕਾ ਮੂੜ ਉਚਾਰਤ ਭੇਦਾ, ਜਾਕੋ ਭੇਵ ਨਾ ਪਾਵਤ ਬੇਦਾ। ਤਾਕਉ ਕਰ ਪਾਹਨ ਅਨੁਮਾਨਤ, ਮਹਾਮੂੜ ਕਛ ਭੇਦ ਨਾ ਜਾਨਤ। ਮਹਾਦੇਵ ਕਉ ਕਹਿਤ ਸਦਾ ਸੇਵ, ਨਿਰੰਕਾਰ ਕਾ ਚੀਨ ਤਨਹਿ ਭੇਵ। ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹੇ ਤੇਤੀ। ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ। ਇਕ ਹੈ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀ ਭੂਪਾ। ਅੰਡਜ ਜੇਰਜ ਸੇਤਜ ਕੀਨੀ, ਉਤ ਭੂਜ ਖਾਨ ਬਹੁਰ ਰਾਚ ਦੀਨੀ। ਕਹੂੰ ਫੂਲ ਰਾਜਾ ਹਵੈ ਬੈਠਾ, ਕਹੂੰ ਸਿਮਟ ਭਇਓ ਸੰਕਰ ਇਕੈਠਾ। ਸਗਰੇ ਸ੍ਰਿਸ਼ਟ ਦਿਖਾਏ ਅਚੰਭਵ, ਆਦ ਜੁਗਾਦ ਸਰੂਪ ਸੁਯੰਭਵ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਭਾਰੋ ਅਸਿੱਖ ਸੰਗਰੋ। ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣਕਾਤਾ। ਜੇ ਅਸ ਤੁਜ ਤਬ ਸਰਣੀ ਪਰੇ, ਤਿਨਕੇ ਦੁਸ਼ਟ ਦੁਖ ਤਹਾਵਾ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਬਾਰ ਧਿਆਇ ਹੈ, ਪਾ ਕੇ ਕਾਲ ਨਿਕਟ ਨਹਿ ਆਇ ਹੈ। ਰੱਛਾ ਹੋਏ ਤਾਹੀ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤ ਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ, ਤਾ ਕੇ ਤਾਪ ਤਨਕ ਮੋਹ ਹਰੇ ਹੋ। ਰਿਦ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵੈ ਸਕੈ ਨ ਕੋਈ। ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸ ਤੇ ਤਾਹੇ ਉਬਾਰਾ। ਜਿਨ ਨਰ ਨਾਮ ਤੇ ਹਾਰੂ ਕਹਾ, ਦਾਰਿਦ ਦੁਸ਼ਟ ਦੋਖ ਤੇ ਰਹਾ। ਖੜਗ ਕੇ ਤੁਮੈ ਸਰਣ ਤੇ ਹਾਰੀ, ਆਪ ਹਾਥ ਦੈ ਲਿਹੋ ਉਬਾਰੀ। ਸਰਬ ਠੌਰ ਮੋਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗਮਾਤਾ, ਗ੍ਰੰਥ ਕਰਾ ਪੂਰਨ ਸੁਬਰਾਤਾ। ਕਿਲ ਵੇਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋ ਸ਼ੈ ਕਰਤਾ। ਸ੍ਰੀ ਅਸ ਤੁਜ ਜਬ ਪਹੇ ਦਯਾਲਾ, ਪੂਰਨ ਕਰਾ ਗ੍ਰੰਥ ਤਤ ਕਾਲਾ। ਮਨ ਬਾਂਸ਼ਤ ਫਲ ਪਾਵੈ ਸੋਈ, ਦੁਖ ਨ ਤਿਸੈ ਬਿਆਪਤ ਕੋਈ ਅੜਿਲ। ਸੁਨੇ ਗੁੰਗ ਜੋ ਜਾਹੇ ਸੁਰਸ ਨਾ ਪਾਵਈ, ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ। ਦੁਖ ਦਰਦ ਭਾਉ ਨਿਕਟ ਨ ਤਿਨ ਨਰ ਕੀ ਰਹੈ, ਹੋ ਜੋ ਜਾ ਕੀ ਏਕ ਬਾਰ ਚੌਪਈ ਕੋ ਕਹੈ। ਚੌਪਈ
ਸੰਬਤ ਸਤਰਾ ਸਹਿਸ ਪਣਿ ਜੈ ਅਰਧ ਸਹਿਸ ਫੁਨ ਤੀਨ ਕਹਿ ਜੈ ਭਾਦਰਵ ਸੁਧੀ ਅਸ਼ਟਮੀ ਰਵਿਵਾਰਾ ਤੀਰਸ ਤਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤ੍ਰ ਵੇਦ ਸਭੈ ਬਹੁ ਭੇਦ ਕਹੇ ਹਮ ਏਕ ਨਾ ਜਾਨਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੁਹਰਾ ਸਗਲ ਦੁਆਰ ਕਉ ਛਾਟ ਕੈ ਕਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕਉ ਛਾਟ ਕੈ ਕਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾ ਗਾ ਵਾਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋਵੇ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛੁ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟ ਹਉ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਾਸੋ ਕੀਤੇ ਕਾਲ ਕੰਟੁਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜਹੁ ਕਿਆ ਕਰੇ ਵੇਚਾਰੀਆ ਤੁਧ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾਉ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜਹੁ ਕਿਆ ਕਰੇ ਵੇਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵੇਖੋ ਕਟੇ ਗਿਆਨ ਅੰਜਨ ਸਾਰਿਆ ਅੰਦਰ ਆਹੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੈ ਵਿਚਾਰਿਆ ਇੱਕ ਭਰਮ ਭੂਲੇ ਫਿਰੈ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੈ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ ਆਵੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਾਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥੇ ਹੋ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟਹੁ ਜਿਨ ਮੋਹ ਮੀਠਾ ਲਾਇਆ
ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣਹਿ, ਜੀ ਜੰਤ ਸਭ ਖੇਲ ਤੇਰਾ, ਕਿਆ ਤੂੰ ਆਖ ਵਖਾਣ ਆਏ। ਆਖੇ ਹੈ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ, ਕਹੇ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਦ ਉਪਾਏ, ਇਕ ਵੇਖ ਪਰ ਸੁਣ ਆਇਆ, ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਾਂ ਕੇਰੀ, ਬਿਖਮ ਮਾਰਗ ਚੱਲਣਾ। ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ, ਖੰਨੇ ਅਹੋ ਤਿੱਖੀ ਵਾਲ ਅਹੋ ਨਿੱਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾ ਹਾਂ ਜੁਗੋ ਜੁਗ ਨਿਰਾਲੀ। ਜਿਉ ਤੂੰ ਚਲਾਏ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵੈ ਚੱਲੈ ਜਿਨ੍ਹਾਂ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹੇ, ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵਹੇ, ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ। ਇਹੋ ਸੋਹੇਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹੇਲਾ, ਸਤਿਗੁਰੂ ਸੁਣਾਇਆ। ਇਹੋ ਤਿਨ ਕੈ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ, ਇੱਕ ਫਿਰੈ ਕਨੇਰੇ ਕਰੈ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਭਾਈਆ, ਕਹਿਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ। ਸਹਿਸੈ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵਹੁ ਸ਼ਬਦ ਲਾਗਹੁ ਹਰ ਸਿਉ ਰਹੁ ਚਿਤ ਲਾਏ। ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਵ ਜਾਏ, ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਤਿਨੀ ਜਨਮ ਜੀਉਏ ਹਾਰਿਆ। ਇਹ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨਹੋਂ ਵੇਸਾਰਿਆ, ਵੇਦਾ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰੈ ਜਿਉ ਬੇਤਾਲਿਆ। ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ, ਭਲੇ ਸੇਵਣ ਜਾਰੇ, ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਉ ਰਹੇ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹੇ ਪਰਣੈ, ਗੁਰ ਬਿਨ ਅਵਰ ਨ ਜਾਣੈ ਕੋਏ। ਕਹੇ ਨਾਨਕ ਸੁਣੋ ਸੰਤੋ ਹੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇ ਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਵੇਕੀਆਂ ਜਾਏ। ਅਨੇਕ ਜੁਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ।
ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਹੋ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੀ।

ਵੇਖੈ ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ, ਏਕਸ ਸਿਉ ਲਿਵ ਲਾਏ। ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ, ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ ਗੁਰੂ ਬਾਜੋਹੋ, ਤਤੈ ਸਾਰ ਨਾ ਜਾਣੀ। ਤਿਹ ਗੁਣੇ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ। ਬੋਲੇ ਹੈ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਤ ਪਾਏ, ਜਿਸਨੂੰ ਅਨ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ, ਸੋ ਕਿਉ ਮਨਹੋਂ ਵਿਸਾਰੀਐ, ਮਨਹੋਂ ਕਿਉ ਵਿਸਾਰੀਐ। ਇਹ ਵਡਦਾਤਾ ਜੀ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਕੋਹੇ ਨਾ ਸਕੀ। ਜੇ ਸੁਨਾਉ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ। ਗੁਰਮੁਖ ਸਦਾ ਸੰਭਾਲੀਐ, ਕਹੇ ਨਾਨਕ ਇਹ ਵਡਦਾਤਾ, ਸੋ ਕਿਉ ਮਨਹੋਂ ਵਿਸਾਰੀਐ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ। ਜਾਤ ਇਸ ਭਾਣਾ ਤਾਂ ਜੰਮਿਆ, ਪਰਵਾਰ ਭਲਾ ਪਾਇਆ। ਲਿਵ ਛੁੜਕੀ ਲਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹੇ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ। ਕਿਸੇ ਵਿਟ ਹੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੀ ਮਿਲੈ, ਤਿਸ ਨੂੰ ਸਿਰ ਸੌਂਪੀਐ, ਵਿੱਚੋਂ ਆਪ ਜਾਏ। ਜਿਸ ਦਾ ਜੀਓ ਤਿਸ ਮਿਲ ਰਹਾ ਹੈ, ਹਰ ਵਸੈ ਮਨ ਆਏ। ਹਰ ਆਪ ਅਮੁਲਕ ਹੈ, ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣ ਜਾਰਾ, ਹਰ ਰਾਸ ਮੇਰੀ ਮਨ ਵਣ ਜਾਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪਿਓ ਜੀਓ, ਲਾਹ ਖਟਿਓ ਦਿਹਾੜੀ। ਇਹੋ ਧਨ ਤਿਨਾ ਮਿਲਿਆ, ਜਿਨ ਹਰ ਆਪੇ ਭਾਣਾ। ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣ ਜਾਰਾ। ਏ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕੀਤਾ, ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ, ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਕਹੇ ਨਾਨਕ ਹੋਰ ਆਨ ਰਸ ਸਭ ਵਿਸਰੇ, ਜਾ ਹਰ ਵਸੈ ਮਨ ਆਏ। ਏ ਸਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮਹਿ ਆਇਆ। ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਉਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋ ਤਰਾਖੀ ਤਾਂ ਤੂੰ ਜਗ ਮਹਿ ਆਇਆ। ਮਨ ਚਾਓ ਪਹਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿਓ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪੇਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹੇ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਏ ਸਰੀਰਾ ਮੇਰਿਆ, ਇਸ ਜਗ ਮੈਂ ਆਏ, ਕਹਿ ਕਿਆ ਤੁਧ ਕਰਮ ਕਮਾਇਆ। ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੇ ਨਾਨਕ ਇਹੋ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ। ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ। ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ। ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ, ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਕਹੇ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ। ਏ ਸਰਵਣ ਹੋ ਮੇਰੇ ਹੋ, ਸੱਚੈ ਸੁਣਨੇ ਨੂੰ ਪਠਾਏ, ਸੱਚੈ ਸੁਣਨੇ ਨੂੰ ਪਠਾਏ। ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ। ਰਸਨਾ ਰਸ ਸਮਾਣੀ, ਸੱਚ ਅਲਖ

ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ

ਲਓ ਜੀ ਸਤਨਾਮ ਸ੍ਰੀ ਵਾਹਿਗੁਰੂ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਵੋ ਜੀ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜਾਗ ਦੀ ਜੋਤ, ਬਾਣੀ ਕੇ ਬੋਹਿਤ, ਚਾਵਰ ਤਾਕਤ ਸ਼ਤਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬ ਜਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤੱਪੀਆਂ, ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇ ਕੇ ਅਣਡਿੱਠ ਕੀਤਾ, ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਧਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤ ਆਵੇ ਜੀ। ਨਾਮ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਹਾ ਹੈ। ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਦਰਸ਼ਨੀ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰਾ, ਸੱਚੇ ਪਿਤਾ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਗੁਰਗੱਦੀ ਤੇ ਵਿਰਾਜਮਾਨ ਦਸਾਂ ਹੀ ਪਾਤਸ਼ਾਹੀਆਂ ਦੀ ਜਾਗ ਦੀ ਜੋਤ, ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾਂ ਭਰਪੂਰ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਪਾਤਸ਼ਾਹ ਜੀ, ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ ਰਹੇ ਹੋ। ਸਤਿਗੁਰੂ ਜੀ, ਆਪ ਜੀਆਂ ਦੀ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਅੱਗੇ ਤੋਂ ਸੁਮਤੋਂ ਬਖਸ਼ਿਸ਼ ਕਰੋ ਸਤਿਗੁਰੂ ਜੀ। ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਸਤਿਗੁਰੂ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਦੇ ਵਿੱਚ ਸੰਪੂਰਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਪਾਠ ਹੋਏ। ਸਤਿਗੁਰੂ ਜੀ, ਬਾਣੀ ਪੜ੍ਹਦਿਆਂ, ਸੁਣਦਿਆਂ, ਸੇਵਾ ਕਰਦਿਆਂ, ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰਨੀ, ਬਾਣੀ ਦਾ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ,
ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸੇ ਦੁੱਖ ਕੇਸਾਂ ਸਵਾਸਾਂ ਸੰਗ ਨਿਭਾਉਣਾ। ਪਾਤਸ਼ਾਹ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰ ਲੈਣੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਕਰੋ ਸਿੱਖੀ ਸੇ ਦੁੱਖ ਭਰੋਸਾ, ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਨਾਮ ਦਾ ਪ੍ਰਗਾਸ਼ ਕਰਨਾ ਦੁੱਖਾਂ ਦਾ ਨਾਸ ਕਰਨਾ, ਬੱਚਿਆਂ ਨੂੰ ਤੰਦਰੁਸਤੀ ਵਿੱਦਿਆ ਦਾ ਦਾਨ ਮਾਤਾ ਪਿਤਾ ਦੇ ਆਗਿਆਕਾਰ ਬਣਾਉਣਾ। ਸਤਿਗੁਰੂ ਜੀ ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕੇ ਆਪਣੇ ਆਪ ਜੀ ਦੀ ਯਾਦ ਵਿੱਚ ਜੁੜੀਆਂ ਨੇ, ਤਿਨ੍ਹਾਂ ਦੀ ਅਰਦਾਸ ਸਭਨਾਂ ਨੂੰ ਸਿੱਖੀ ਦਾ ਦਾਨ ਬਖਸ਼ਿਸ਼ ਕਰਨਾ, ਨਾਮ ਦਾ ਰੰਗ ਬਖਸ਼ਿਸ਼ ਕਰਨਾ, ਸਾਧ ਦਾ ਸੰਗ ਨਿਸ਼ਚਾ ਅਭੰਗ ਬਖਸ਼ਿਸ਼ ਕਰਨਾ। ਸਤਿਗੁਰੂ ਜੀ ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀ ਬਖਸ਼ਿਸ਼ ਕਰਨੀ, ਮਹਾਰਾਜ ਜੀ ਭੈ ਭਾਵਨੀ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਮਹਾਰਾਜ ਜੀ ਆਪ ਜੀ ਦੀ ਯਾਦ ਵਿੱਚ ਜੁੜੀਆਂ ਨੇ, ਸੇਵਾ ਕਮਾਈ ਹੈ ਮਹਾਰਾਜ ਜੀ, ਸਭਨਾਂ ਨੂੰ ਮਹਾਰਾਜ ਜੀ ਗੁਰਮਤ ਅਨੁਸਾਰ ਭਾਵਨਾਵਾਂ ਪੂਰੀਆਂ ਕਰਨੀਆਂ, ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ੁਕਰ ਹੈ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ, ਸਤਿਗੁਰੂ ਜੀ ਆਇਆ ਚਾਰ ਪੈਰ ਦੇਣ, ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਸਾਰੀ ਹੀ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਜੀ ਆਪ ਜੀ ਨੇ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ ਮਹਾਰਾਜ ਜੀ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗਤ ਦੇ ਰਸਨੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ, ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ, ਸਤਿਗੁਰੂ ਜੀ ਕਰੋ ਕਿਰਪਾ। ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਦੇ ਮਿਲਿਆ ਆਪ ਜੀਆਂ ਦਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਪਹਿਲਾ। ਦੁਏ ਦੀਵੇ ਚੌਦਾਹ ਹੱਟ ਨਾਲੇ, ਜੇਤੇ ਜੀ ਤੇਤੇ ਵਣ ਜਾਰੇ, ਖੁੱਲੇ ਹੱਟ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਗੁਰੂ ਕੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਖਾਲਸਾ ਸਾਹ ਸੰਗਤ ਜੀ, ਆਪ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਆਪਣੇ ਜ਼ਰੂਰੀ ਕੰਮ ਧੰਦਿਆਂ ਨੂੰ ਸੰਕੋਚਦੇ ਹੋਏ ਗੁਰੂ ਘਰ ਦੇ ਵਿੱਚ ਆ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਗੁਰੂ ਕੀ ਬਾਣੀ ਦੇ ਲਾਹੇ ਪ੍ਰਾਪਤ ਕੀਤੇ ਨੇ, ਸਤਿਗੁਰੂ ਜੀ ਕਿਰਪਾ ਕਰਨ ਸਭਨਾਂ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਕਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਹੋਏ ਸਤਿਗੁਰੂ ਜੀ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਸਤਿਗੁਰੂ ਜੀ ਇਸੇ ਤਰ੍ਹਾਂ ਜੋੜ ਕੇ ਇਸ ਜੀਵਨ ਨੂੰ ਸਫਲਿਆਂ ਕਰ ਦੇਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਦਾ ਕੀ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ ਤਿਨ੍ਹਾਂ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਰਾਹੀਂ ਨਿਹਾਲ ਕਰਨਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵੱਡੀ ਵਡਿਆਈ ਬੂਝੈ ਸਭ ਭਾਉ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਪੇ ਆਪਣਾ ਨਕਾਰ ਨਾ ਕਤਨੀ ਜਾਏ ਕੀਤਾ ਕਰਣਾ ਸਰਵਰ ਜਾਏ ਮਹਿਲਾ ਦੂਜਾ ਇਹੋ ਜਿਹਾ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਹਾਂ ਇੱਕ ਨਾ ਹੁਕਮ ਸਮਾਇਲਾ ਇੱਕ ਨਾ ਹੁਕਮੇ ਕਰੇ ਵਿਨਾਸ਼ ਇੱਕ ਨਾ

0: ਬਾਗ ਨਾਨਕ ਬੁੱਝਣ ਪੂਰੇ ਭਾਗ।
1: ਮਹਲਾ ਪਹਿਲਾ, ਕੁਦਰਤ ਦਿਸੈ ਕੁਦਰਤ ਸੁਣੀਏ, ਕੁਦਰਤ ਭਾਉ ਸੁਖਸਾਰ। ਕੁਦਰਤ ਪਾਤਾ ਲਈ ਆਕਾਸੀ, ਕੁਦਰਤ ਸਰਵ ਆਕਾਰ, ਕੁਦਰਤ ਵੇਦ ਪ੍ਰਾਣ, ਕਤੇਬਾ ਕੁਦਰਤ ਸਰਵ ਵਿਚਾਰ, ਕੁਦਰਤ ਜਾਤੀ।

ਚੱਕੀ ਚੱਕਲਵਾਰੋ ਲੈ ਬਹੁਤ ਅਨੰਦ ਲਾਟੂ ਮਧਾਣੀਆਂ ਨਗਾ ਪੰਖੀ ਭੌਂਦੀਆਂ ਲੈਣ ਨਸਾ ਸੁਵੈ ਚੜ ਪੁਆਈਏ ਜੰਤ ਨਾਨਕ ਭੌਂਦੀਆਂ ਗਣਤਨਾਂਤ ਬੰਧਨ ਬੰਧ ਪਵਾਏ ਸੋਏ ਪਿਆ ਕਰਨ ਚੈਸ ਕੋਏ ਨੱਚ ਨੱਚ ਹਾਸੇ ਚਲੇ।

0: ਕਲ ਜੁਗ ਰਥੇ ਦਿਨ ਕਾ ਕੂੜ ਅਗੈ ਰਥ ਵਾਓ।
1: ਮਹਲਾ ਪਹਿਲਾ ਸ਼ਾਮ ਕਹੇ ਸਤੰਬਰ ਸਵਾਮੀ ਸਚ ਮੈਂ ਆਖੇ ਸਾਚ ਰਹੇ ਸਭ ਕੋ ਸਸਮਾ ਵੈਰੇ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮੈਂ ਸੁਰਨਾ ਲੈ ਪ੍ਰਚਾ ਨਾਨਕ ਤੂੰ ਮੁਖ

ਗਵਾਹੀ ਬਣ ਦੇ ਕੀਰਤਨ ਕਰਦੇ ਹਾਂ। ਸੇਵਕਾਂ ਦੇ ਜਥੇ ਪਾਸੋਂ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ, ਸਤਿਗੁਰੂ ਜੀ ਭੁੱਲਾਂ ਬਖਸ਼ ਕੇ ਬਾਣੀ ਦਾ ਭਾਵ ਸਰਬਤ ਸੰਤਾਂ ਦੇ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸਾਉਣ। ਹੁਣ ਸਾਡੇ ਅਤਿ ਸਤਿਕਾਰਯੋਗ ਭਾਈ ਸਰ ਭਾਈ ਪਰਮਜੀਤ ਸਿੰਘ ਜੀ, ਪੰਥ ਦੇ ਮਹਾਨ ਕਥਾਵਾਚਕ, ਅੱਜ ਦੇ ਹੁਕਮਨਾਮੇ ਦੀ ਵਿਆਖਿਆ ਨਾਲ ਸਾਡੇ ਨੂੰ ਜੋੜਨਗੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕੋ ਸੀ ਭੀ ਸੱਚ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਣਸ ਤੇ ਦੇਵ ਤੇ ਕੀਏ ਕਰਤ ਨ ਲਾਗੀ ਵਾਰ ਜੇ ਸੌ ਚੰਦਾ ਉਗਵਾ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਬਾਣੀ ਗੁਰੂ ਗੁਰੂ ਹੈ ਬਾਣੀ ਉਹ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਾ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਅਮਾ ਦ੍ਰਿਸ਼ਟ ਸੁਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਬੇ ਬਲ ਸਦਾ ਸੁਖ ਮਨ ਵਸਾ ਦੁਖ ਸੰਸਾਰ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖੋ ਧੋਵੈ ਸੁਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸਭਾਇ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ ਦੁਏ ਦੀਵੇ ਚੌਦਹ ਹਟ ਨਾਲੇ ਜੇਤੇ ਜੀ ਤੇਤੇ ਵਣ ਜਾਰੇ ਦੁਏ ਦੀਵੇ ਚੌਦਹ ਹਟ ਨਾਲੇ ਜੇਤੇ ਜੀ ਤੇਤੇ ਵਣ ਜਾਰੇ ਖੁੱਲੇ ਹੱਟ ਹੋਵਾ ਵਾਪਾਰ ਜੋ ਪਹੁੰਚਾ ਸੋ ਚੱਲਣ ਹਾਰ ਧਰਮ ਦਲਾਲ ਪਾਏ ਨੀਸਾਣ ਨਾਨਕ ਨਾਮ ਲਾਹਾ ਪਰਵਾਣ
ਘਰ ਆਏ ਵੱਜੀ ਵਾਧਾਈ, ਸੱਚ ਨਾਮ ਕੀ ਮਿਲੀ ਵਡਿਆਈ। ਮਹੱਲਾ ਪਹਿਲਾ ਰਾਤੀ ਹੋਵਨ ਕਾਲੀਆਂ, ਸੁਪੇਦਾ ਸੇਵਨ ਦੇਹੋ ਬੱਗਾ ਤਪਾਏ ਘਣਾ, ਕਾਲਿਆ ਕਾਲੇ ਵਨ ਅੰਧੇ ਅਕਲੀ ਬਾਹਰੇ, ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰੇ, ਕਬਹਿ ਨ ਪਾਵ ਹੈ ਮਾਨ। ਪੌੜੀ ਕਾਇਆ ਕੋਟਰ ਚਾਇਆ, ਹਰ ਸੱਚਾ ਆਪੇ ਇਕ ਦੂਜਾ ਭਾਏ ਹੁਆਏ, ਅਨ ਹਉਮੈ ਵਿੱਚ ਵਿਆਪੇ, ਇਹੋ ਮਾਨਸ ਜਨਮ ਦੁਲੰਭ ਸਾ, ਮਨ ਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝ ਸੀ, ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਏ, ਉਨ ਸਭ ਵਰਤਾ ਆਪੇ ਸਭ ਜਗ ਖੇਲ ਰਚਾਏ, ਉਨ ਸਭ ਵਰਤਾ ਆਪੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਤਨ ਤਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜਿਹੜ ਬੈਠੀ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ, ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸਵਾਗ ਸਮਾਂ, ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤ ਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਹੁਣੇ ਆਪ ਜੀ ਨੇ ਗੁਰੂ ਘਰ ਦੇ ਹਜ਼ੂਰੀ ਕੀਰਤਨੀ ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ, ਭਾਈ ਸਾਹਿਬ ਭਾਈ ਮਨਮੋਹਨ ਸਿੰਘ ਜੀ, ਭਾਈ ਸਾਹਿਬ ਭਾਈ ਰਾਜਿੰਦਰ ਸਿੰਘ ਜੀ ਰਸੀਲਾ, ਉਹਨਾਂ ਦੇ ਜਥੇ ਪਾਸੋਂ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਹ ਆਸਾ ਕੀ ਵਾਰ ਜਿਹਦੇ ਮਹਾਂਪੁਰਖਾਂ ਦੁਆਰਾ ਅਰਥ ਕੀਤੇ ਜਾਂਦੇ ਨੇ, ਸਾਡੇ ਸਾਰੀਆਂ ਮਨ ਦੀਆਂ ਆਸਾਵਾਂ ਨੂੰ ਪੂਰੀਆਂ ਕਰਨ ਵਾਲੀ ਬਾਣੀ। ਜਦੋਂ ਅਸੀਂ ਇੱਕ ਮਨ ਇੱਕ ਚਿੱਤ ਇਕਾਗਰ ਹੋ ਕੇ ਰੋਜ਼ਾਨਾ ਨੇਮ ਦੇ ਨਾਲ ਇਸ ਬਾਣੀ ਦਾ ਕੀਰਤਨ ਸਰਵਣ ਕਰਦੇ ਹਾਂ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਅਪਾਰ ਬਖਸ਼ਿਸ਼ਾਂ ਸਾਡੇ ਮਨੁੱਖਾਂ ਉੱਤੇ ਬਖਸ਼ਿਸ਼ ਕਰਦੀਆਂ ਨੇ, ਰਹਿਮਤਾਂ ਦਾ ਮੀਂਹ ਵਰਸਾਉਂਦਾ। ਅੱਜ ਇਸ ਪਾਵਨ ਅਸਥਾਨ ਤੇ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਪਾਵਨ ਹੁਕਮ ਧੰਨ ਗੁਰੂ ਅਮਰਦਾਸ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਂ, ਨਿਉਟਿਆਂ ਦੀ ਓਟ, ਨਿਤਰਿਆਂ ਦੇ ਧਿਰ ਸਤਿਗੁਰੂ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਸੂਹੀ ਰਾਗ ਦੀ ਇਹ ਵਾਰ ਹੈ। ਇਸ ਪੌੜੀ ਦੇ ਨਾਲ ਦੋ ਸਲੋਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਦਰਜ ਕੀਤੇ ਨੇ। ਆਓ ਗੁਰਮੁਖੋ, ਅੱਜ ਮੇਰੇ ਸਤਿਗੁਰਾਂ ਨੇ ਇਸ ਪਾਵਨ ਸ਼ਬਦਾਂ ਵਿੱਚ, ਸਲੋਕਾਂ ਵਿੱਚ ਅਤੇ ਪੌੜੀ ਵਿੱਚ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ
ਜ਼ਰੂਰ ਇਕਾਗਰ ਕਰ ਲਈਏ। ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ, ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੌੜੀ ਦੇ ਤੱਤ ਸਾਰ ਆਪ ਸੰਗਤਾਂ ਨਾਲ ਸਾਂਝੇ ਕਰਨੇ ਨੇ, ਕਿਉਂਕਿ ਵਾਰ ਦੇ ਵਿੱਚ ਜਿਹੜੀਆਂ ਵਾਰਾਂ ਨੇ ਇਹਦੀ ਪੌੜੀ ਦੇ ਵਿੱਚ ਮਹਾਰਾਜ ਜੀ ਨੇ ਜੋ ਸਾਨੂੰ ਸੈਂਟਰਲ ਆਈਡੀਆ ਬਖਸ਼ਿਆ ਹੁੰਦਾ, ਬਾਕੀ ਸ਼ਲੋਕ ਉਹਦੀ ਵਿਆਖਿਆ ਕਰਦੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਜੇ ਪਾਤਸ਼ਾਹ ਇਸ ਪੌੜੀ ਵਿੱਚ ਜ਼ਿਕਰ ਕਰਦੇ ਨੇ, ਕਹਿਣ ਲੱਗੇ ਸਜਣਾ ਆ ਪਰਮਾਤਮਾ ਨੇ ਜਿਹੜੇ

ਸੱਚੇ ਪਰਮਾਤਮਾ ਨੇ ਇਹ ਮਨੁੱਖਾ ਜਨਮ ਦੀ ਦਾਤ ਬਖਸ਼ਿਸ਼ ਕੀਤੀ। ਫਿਰ ਉਸ ਪਰਮਾਤਮਾ ਨੇ ਸਾਡੇ ਕਰਮਾਂ ਨੂੰ ਵੇਖਦਿਆਂ ਸਾਨੂੰ ਉਸ ਪਾਸੇ ਤੋਰ ਦਿੱਤਾ। ਇੱਕ ਉਹ ਮਨੁੱਖ ਨੇ ਜਿਹੜੇ ਦੂਜੇ ਭਾਅ ਵਿੱਚ ਲੱਗ ਗਏ ਨੇ। ਦੂਜੇ ਭਾਅ ਦੇ ਅਰਥ ਹੁੰਦੇ ਪਰਮਾਤਮਾ ਦਾ ਪ੍ਰੇਮ, ਪਰਮਾਤਮਾ ਨਾਲ ਸਨੇਹ ਛੱਡ ਕੇ। ਭਾਇਆ ਦੇ ਅਰਥ ਹੁੰਦੇ ਨੇ ਪ੍ਰੇਮ, ਦੂਜੇ ਦੇ ਅਰਥ ਨੇ ਦੂਸਰਾ। ਪਹਿਲਾ ਹੈ ਪਰਮਾਤਮਾ। ਇੱਕ ਪਰਮਾਤਮਾ ਨੂੰ ਛੱਡ ਕੇ ਦੂਜੇ ਭਾਅ ਵਿੱਚ ਅਸੀਂ ਲੱਗ ਗਏ। ਦੂਜਾ ਭਾਅ ਕਿਹੜਾ ਹੈ? ਮਾਇਆ ਦਾ ਪ੍ਰੇਮ, ਸੰਸਾਰ ਦਾ ਮੋਹ, ਬੱਚਿਆਂ ਦਾ ਮੋਹ, ਦੁਨੀਆਂ ਦਾ ਮੋਹ। ਇਸ ਮੋਹ ਦੇ ਵਿੱਚ ਮਹਾਰਾਜ ਕਹਿਣ ਲੱਗੇ ਮਨੁੱਖ ਅਚਤ ਹੋ ਗਿਆ। ਇਹ ਮਾਨਸ ਜਨਮ ਦੁਲੰਭ ਹੈ, ਇਹ ਮਾਨਸ ਜਨਮ ਦੁਲੰਭ ਸਾ ਮਨਮੁਖ ਸੰਤਾਪੇ। ਇਹ ਜਿਹੜਾ ਸਾਡਾ ਸਰੀਰ ਰੂਪੀ ਕਿਲਾ ਬਣਾਇਆ ਸੀ ਨਾ, ਇਹ ਮਾਨਸ ਜਨਮ ਮਨੁੱਖਾ ਜਨਮ ਸਾਨੂੰ ਬਖਸ਼ਿਸ਼ ਕੀਤਾ ਸੀ। ਕਹਿਣ ਲੱਗੇ ਹੋਇਆ ਕਿ ਜੇ ਤੇ ਇੱਕ ਪਾਸੇ ਤੁਰ ਪੈਂਦਾ ਵਾਹਿਗੁਰੂ ਵਾਲੇ ਪਾਸੇ, ਤੇ ਕਹਿਣ ਲੱਗੇ ਦੇ ਜੀਵਨ ਵਿੱਚ ਆਨੰਦ ਸੀ, ਖੁਸ਼ੀਆਂ ਸੀ, ਖੇੜੇ ਸੀ, ਪਰ ਇੱਕ ਪਰਮਾਤਮਾ ਨੂੰ ਛੱਡ ਕੇ ਮਾਇਆ ਦੇ ਮੋਹ ਵਿੱਚ ਗਲਤਾਨ ਹੋਣ ਦੇ ਸਦਕਾ, ਦੁਨੀਆਂ ਦੇ ਵਿੱਚ ਗਲਤਾਨ ਹੋਣ ਦੇ ਸਦਕਾ ਇਹ ਮਨੁੱਖ ਦੀ ਜ਼ਿੰਦਗੀ ਵਿੱਚ ਦੁੱਖ ਜਿਹੜੇ ਸਨ ਉਹ ਘਰ ਘਰ ਗਏ। ਜਿਸ ਆਪ ਬੁਝਾਏ ਸੋ ਬੁਝ ਸੀ, ਜਿਸ ਸਤਿਗੁਰ ਥਾਪੇ। ਪਰ ਕਹਿਣ ਲੱਗੇ ਇਸ ਗੱਲ ਦੀ ਸਮਝ ਉਸ ਮਨੁੱਖ ਨੂੰ ਆਉਂਦੀ ਜੇ ਜਿਹੜਾ ਸੰਸਾਰ ਦੇ ਵਿੱਚ ਇੱਕ ਨਿਰੰਕਾਰ ਵਾਲੇ ਪਾਸੇ ਤੁਰ ਪਏ, ਭਾਵ ਗੁਰੂ ਵਾਲਾ ਬਣ ਕੇ। ਜਿਸ ਸਤਿਗੁਰ ਥਾਪੇ, ਜਿਹਨੂੰ ਸਤਿਗੁਰੂ ਥਾਪੜਾ ਦੇ ਦੇ, ਥਾਪੜਾ ਦੇ ਅਰਥ ਨੇ ਬਖਸ਼ਿਸ਼ ਕਰਦੇ, ਉਹਨੂੰ ਸਮਝ ਬਖਸ਼ਦਾ ਹੈ ਵੀ ਸੰਸਾਰ ਦੇ ਵਿੱਚ ਆਇਆ ਸੱਜਣਾ, ਮਨੁੱਖਾ ਜਨਮ ਪਰਮਾਤਮਾ ਨੇ ਤੈਨੂੰ ਦਿੱਤਾ ਹੈ, ਇਹਨੂੰ ਸੁਖੀ ਕਿਵੇਂ ਕਰ ਸਕਦੇ, ਇਹਨੂੰ ਸਫਲਾ ਕਿਵੇਂ ਕਰ ਸਕਦੇ। ਜਿਹਨੂੰ ਸਤਿਗੁਰੂ ਇਹ ਗੱਲ ਸਮਝਾ ਦਿੰਦਾ ਹੈ ਨਾ, ਕਹਿਣ ਲੱਗੇ ਉਸ ਬੰਦੇ ਨੂੰ ਗੱਲ ਸਮਝ ਆਉਂਦੀ। ਤੇ ਪੌੜੀ ਦੀ ਅਖੀਰਲੀ ਪੰਕਤੀ ਹੈ, ਸਭ ਜਗ ਖੇਲ ਰਚਾਏ ਹੁਣ ਸਭ ਵਰਤੈ ਆਪੇ। ਪਰ ਕਹਿਣ ਲੱਗੇ ਮਨੁੱਖ ਦੇ ਵੀ ਵਸ ਦੀ ਕੋਈ ਗੱਲ ਨਹੀਂ, ਇਹ ਪਰਮਾਤਮਾ ਨੇ ਜਗਤ ਤਮਾਸ਼ਾ ਐਸਾ ਬਣਾਇਆ, ਜਗਤ ਦਾ ਖੇਲ ਹੀ ਐਸਾ ਬਣਾਇਆ, ਆਪ ਹੀ ਮਨੁੱਖਾਂ ਨੂੰ ਇਸ ਜਗਤ ਤਮਾਸ਼ੇ ਵਿੱਚ ਉਹਨੇ ਲਾ ਛੱਡਿਆ। ਮੁਕਤੀ ਗੱਲ ਜਦੋਂ ਸਾਡੇ ਵਿਦਵਾਨ ਸੱਜਣ ਇਸ ਪੌੜੀ ਦੇ ਇਹਨਾਂ ਸਲੋਕਾਂ ਦੇ ਅਰਥ ਕਰਦੇ ਨੇ ਨਾ, ਉਹ ਕਹਿੰਦੇ ਨੇ ਵੇਖੋ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਇਸ ਮਨੁੱਖਾ ਜਨਮ ਦੀ ਸੂਝ ਬਖਸ਼ਿਸ਼ ਕੀਤੀ, ਮਨੁੱਖਾ ਜਨਮ ਦੀ ਇੰਜ ਕਹਿ ਲਈਏ ਵੀ ਜਾਣਕਾਰੀ ਦਿੱਤੀ ਵੀ ਇਹ ਮਨੁੱਖਾ ਜਨਮ ਜਿਹੜਾ ਹੈ ਨਾ ਇਹ ਸਾਨੂੰ ਬਾਰ ਬਾਰ ਨਹੀਂ ਮਿਲਣਾ। ਅੱਜ ਵੀ ਜੇ ਸਾਨੂੰ ਮਿਲਿਆ ਹੈ ਨਾ ਤੇ ਪਤਾ ਨੀ ਕਿੰਨੇ ਕੁ ਜੂਨੀਆਂ ਭੁਗਤਣ ਤੋਂ ਬਾਅਦ ਇਹ ਸਾਨੂੰ ਮਨੁੱਖਾ ਜਨਮ ਮਿਲਿਆ। ਇਹਨੂੰ ਅਸੀਂ ਸਫਲਾ ਕਿਵੇਂ ਕਰਨਾ, ਇਹਨੂੰ ਅਸੀਂ ਸੁਖੀ ਕਿਵੇਂ ਕਰਨਾ, ਤੇ ਇਹਨੂੰ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਕਿਵੇਂ ਕਰਾਉਣਾ, ਇਹ ਜੁਗਤ ਮਹਾਰਾਜ ਜੀ ਨੇ ਫਿਰ ਇਸ ਪੂਰੀ ਪੌੜੀ ਦੇ ਵਿੱਚ ਇਹਨਾਂ ਸਲੋਕਾਂ ਵਿੱਚ ਬਖਸ਼ਿਸ਼ ਕੀਤੀ। ਮੈਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਪੌੜੀ ਦੇ ਆਪਾਂ ਅਰਥ ਕਰ ਰਹੇ ਹਾਂ, ਉਹਨਾਂ ਦੇ ਦੋ ਪ੍ਰਮਾਣ ਆਨੰਦ ਸਾਹਿਬ ਦੀ ਬਾਣੀ ਵਿੱਚੋਂ ਸਾਂਝੇ ਕਰਨੇ ਨੇ। ਇੱਕ ਤੇ ਉਹਨਾਂ ਨੇ ਇਸ ਮਨੁੱਖਾ ਸਰੀਰ ਦੀ ਗੱਲ ਕਰਦਿਆਂ ਬਚਨ ਕਹੇ ਨੇ, ਇਹ ਸਰੀਰਾ ਮੇਰਿਆ, ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ। ਕਈ ਵਾਰੀ ਸਾਡੇ ਵਿਦਵਾਨ ਸੱਜਣ ਇਸ ਗੱਲ ਤੇ ਬਹੁਤ ਜ਼ੋਰ ਦਿੰਦੇ ਨੇ ਵੀ ਘੱਟੋ ਘੱਟ ਸਾਨੂੰ ਆਪਣੀ ਜ਼ਿੰਦਗੀ ਦਾ ਏਮ ਪਤਾ ਹੋਣਾ ਚਾਹੀਦਾ, ਮਕਸਦ ਪਤਾ ਹੋਣਾ ਚਾਹੀਦਾ ਵੀ ਅਸੀਂ ਸੰਸਾਰ ਦੇ ਵਿੱਚ ਕਰਨ ਕੀ ਆਏ ਹਾਂ ਤੇ ਕਰ ਕੀ ਰਹੇ ਹਾਂ। ਉਹ ਕਹਿੰਦੇ ਨੇ ਵੀ ਜਿਵੇਂ ਅਸੀਂ ਬੱਚੇ ਨੂੰ ਸਕੂਲ ਭੇਜਦੇ ਹਾਂ ਤੇ ਘੱਟੋ ਘੱਟ ਬੱਚੇ ਨੂੰ ਸਕੂਲ ਜਾਣ ਦਾ ਮਕਸਦ ਤੇ ਪਤਾ ਹੋਣਾ ਚਾਹੀਦਾ ਵੀ ਮੈਂ ਸਕੂਲ ਕਰਨ ਕੀ ਆਇਆ। ਜੇ ਇੱਕ ਬੱਚੇ ਨੂੰ ਅਸੀਂ ਸਕੂਲ ਵਿੱਚ ਭੇਜਿਆ, ਉਹਨੇ ਜਾ ਕੇ ਬ੍ਰੇਕਫਾਸਟ ਕਰ ਲਿਆ, ਲੰਚ ਕਰ ਲਿਆ, ਘੁੰਮ ਫਿਰ ਕੇ ਆ ਗਿਆ, ਸ਼ਾਮ ਨੂੰ ਵਾਪਸ ਆ ਗਿਆ, ਇਹ ਉਹਦਾ ਮਕਸਦ ਨਹੀਂ ਸੀ। ਉਹਦਾ ਮਕਸਦ ਹੀ ਮੈਂ ਸਕੂਲ ਚੱਲਿਆ ਕੋਈ ਚਾਰ ਅੱਖਰ ਪੜ੍ਹ ਕੇ ਆਉਣੇ, ਕੁਝ ਸਿੱਖ ਕੇ ਆਉਣਾ। ਜਿਸ ਬੱਚੇ ਨੂੰ ਮਕਸਦ ਨਹੀਂ ਪਤਾ ਉਹ ਕਦੀ ਕਾਮਯਾਬ ਨਹੀਂ ਹੋਵੇਗਾ। ਜੇ ਅਸੀਂ ਗੁਰੂ ਘਰ ਦੇ ਵਿੱਚ ਵੀ ਆਉਂਦੇ ਹਾਂ ਨਾ ਤੇ ਗੁਰੂ ਘਰ ਦੇ ਵਿੱਚ ਵੀ ਆਉਣ ਦਾ ਸਾਡਾ ਮਕਸਦ ਹੈ, ਇੱਥੇ ਅਸੀਂ ਗੁਰੂ ਕੋਲ ਕੁਝ ਸਿੱਖਣ ਵਾਸਤੇ ਆਏ,

ਉਹ ਸਿੱਖਣਾ ਕੀ ਹੈ? ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਬਚਨ ਕਹਿ ਉਹ ਮੈਂ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਦਾ ਪੌੜੀ ਸਾਂਝੀ ਕਰ ਰਿਹਾ ਸੀ ਆਨੰਦ ਸਾਹਿਬ ਦੀ। ਉਸ ਪੌੜੀ ਦੇ ਵਿੱਚ ਪਦੇ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ, ਸਾਨੂੰ ਮਕਸਦ ਸਮਝਾਇਆ ਅਸੀਂ ਸੰਸਾਰ ਵਿੱਚ ਆਏ ਹਾਂ, ਸਾਡਾ ਮਕਸਦ ਕੀ ਹੈ, ਏਮ ਕੀ ਹੈ। ਉਹ ਕਹਿੰਦੇ ਨੇ ਇਹ ਸਰੀਰਾ ਮੇਰਿਆ, ਇਸ ਜੱਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜੱਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ। ਹੁਣ ਸਾਡਾ ਰਚਨ ਕਿੰਨੇ ਰਚਿਆ, ਸਾਨੂੰ ਬਣਾਇਆ ਕਿੰਨੇ, ਸਾਨੂੰ ਸੰਸਾਰ ਵਿੱਚ ਭੇਜਿਆ ਕਿੰਨੇ, ਉਹ ਅਸੀਂ ਜੋ ਆਪਣੇ ਹਿਸਾਬ ਦੇ ਨਾਲ ਮਰਜ਼ੀ ਦੇ ਅੱਜ ਪੜ੍ਹੇ ਲਿਖੇ ਸੱਜਣ ਅਰਥ ਕਰ ਲਈਏ, ਪਰ ਇਹਦੀ ਬੈਕਗਰਾਊਂਡ ਦੇ ਵਿੱਚ ਵੇਖਿਆ ਜਾਏ ਨਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ, ਬੰਦਿਆ ਤੈਨੂੰ ਬਣਾਉਣ ਵਾਲਾ ਪਰਮਾਤਮਾ, ਤੈਨੂੰ ਸਿਰਜਣ ਵਾਲਾ ਪਰਮਾਤਮਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਦੇ ਵਿੱਚ ਗੁਰੂ ਘਰ ਦੇ ਕੀਰਤਨੀਆਂ ਨੇ ਬਚਨ ਕਹਿੰਦੇ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ। ਉਹਨੂੰ ਸਿਰਜਿਆ ਕਿੰਨੇ ਆ, ਉਹਨੂੰ ਬਣਾਇਆ ਕਿੰਨੇ, ਧੰਨ ਗੁਰੂ ਰਾਮਦਾਸ ਮਹਾਰਾਜ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ, ਪਰਮਾਤਮਾ ਨੇ ਹੀ ਸਾਨੂੰ ਮਨੁੱਖਾ ਜਾਮਾ ਦਿੱਤਾ, ਪਰਮਾਤਮਾ ਨੇ ਹੀ ਸਾਨੂੰ ਕੀਮਤੀ ਸਵਾਸ ਬਖਸ਼ੇ ਨੇ, ਪਰਮਾਤਮਾ ਨੇ ਹੀ ਸਾਨੂੰ ਪੂਰੀ ਬੋਡੀ ਦੇ ਇੱਕ ਇੱਕ ਅੰਗ ਜਿਹੜਾ ਹੈ ਸਵਾਰ ਕੇ ਦਿੱਤਾ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ। ਜਿਸ ਪਰਮਾਤਮਾ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸਿਰਜਿਆ ਸੀ, ਉਸੇ ਨੇ ਹੀ ਸਵਾਰ ਦਿੱਤਾ। ਕਿੰਨਾ ਕੁ ਸਵਾਰ ਦਿੱਤਾ, ਕਹਿਣ ਲੱਗੀ ਇੰਨਾ ਸਵਾਰ ਦਿੱਤਾ ਜਦੋਂ ਬਚਪਨ ਦੇ ਵਿੱਚ ਛੋਟੀ ਉਮਰ ਦੇ ਵਿੱਚ ਸੀ, ਤੇ ਕਹਿਣ ਲੱਗੀ ਉਸ ਵੇਲੇ ਆਂਢੀ ਗੁਆਂਢੀ ਰਿਸ਼ਤੇਦਾਰ ਆਪਣੇ ਬੱਚਿਆਂ ਨੂੰ ਖੇਡਣ ਤੱਕ ਨਹੀਂ ਸਨ ਦਿੰਦੇ। ਕਹਿਣ ਲੱਗੇ ਸੀ ਇਸ ਬੱਚੇ ਨਾਲ ਖੇਡਿਆ ਨਾ ਕਰੋ, ਇਹਦੇ ਮੱਥੇ ਨਾ ਲੱਗੋ। ਪੁੱਛਿਆ ਜੀ ਕਿਉਂ? ਕਹਿਣ ਲੱਗੇ ਇੰਨਾ ਕੁ ਨਭਾਗਾ ਏ, ਜੰਮਦਾ ਹੀ ਮਾਤਾ ਪਿਤਾ ਨੂੰ ਲੈ ਗਿਆ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ, ਨਹੀਂ ਭਾਈ ਇਹ ਤੇ ਪਰਮਾਤਮਾ ਦੀ ਖੇਡ ਏ। ਕਹਿਣ ਲੱਗੇ ਜਦੋਂ ਉਹ ਪਰਮਾਤਮਾ ਕਿਸੇ ਨੂੰ ਸਵਾਰਨ ਵਾਸਤੇ ਆਉਂਦਾ ਹੈ ਨਾ, ਤੇ ਇੰਨਾ ਕੁ ਸਵਾਰ ਦਿੰਦਾ ਹੈ। ਕਹਿਣ ਲੱਗੇ ਜਿਸ ਬੱਚੇ ਦੇ ਨਾਲ ਆਪਣੇ ਬੱਚੇ ਨੂੰ ਕੋਈ ਖੇਡਣ ਨਹੀਂ ਸੀ ਦਿੰਦਾ, ਜਿਹਨੂੰ ਕਹਿੰਦੇ ਸੀ ਨਭਾਗਾ ਏ, ਮੇਰੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਆਉਣ ਵਾਲਾ ਸਮਾਂ ਆਏਗਾ ਇਸ ਬੱਚੇ ਦੇ ਦਰਸ਼ਨਾਂ ਨੂੰ ਲੋਕ ਸਹਿਕਿਆ ਕਰਨਗੇ, ਤਰਸਿਆ ਕਰਨਗੇ ਵੀ ਇਸ ਮਹਾਨ ਆਤਮਾ ਦੇ ਸਾਨੂੰ ਕਿਤੇ ਦਰਸ਼ਨ ਹੋ ਜਾਣ। ਅੱਜ ਉਹ ਸਾਡੇ ਸਾਹਮਣੇ ਹੈ, ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਤੁਸੀਂ ਅਸਥਾਨ ਤੇ ਜਾਂਦੇ ਹੋ, ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਚਾਰ ਚਾਰ ਘੰਟੇ ਲੈਣਾ ਦੇ ਵਿੱਚ ਲੈ ਕੇ ਉਸ ਬੱਚੇ ਦੇ ਸਾਨੂੰ ਦਰਸ਼ਨ ਨਸੀਬ ਹੋ ਜਾਂਦੇ, ਉਸ ਗੁਰੂ ਦੇ ਦਰਸ਼ਨ ਨਸੀਬ ਹੋ ਜਾਂਦੇ। ਭਾਵ ਪਰਮਾਤਮਾ ਹੀ ਸਾਨੂੰ ਸੰਸਾਰ ਦੇ ਵਿੱਚ ਭੇਜਦਾ, ਉਹ ਹੀ ਸਾਨੂੰ ਸਵਾਰਦਾ, ਪਰ ਸਵਾਰਦਾ ਕਿਹਨੂੰ ਹੈ? ਜਿਹੜਾ ਗੁਰੂ ਦੇ ਸ਼ਬਦ ਵਿੱਚ ਜੁੜ ਗਿਆ, ਸੇਵਾ ਤੇ ਸਿਮਰਨ ਵਿੱਚ ਜੁੜ ਗਿਆ। ਖੈਰ ਅੱਜ ਮਹਾਰਾਜ ਜੀ ਨੇ ਜੋ ਪੌੜੀ ਵਿੱਚ ਬਖਸ਼ਿਸ਼ ਕੀਤੀ ਹੈ ਨਾ, ਇਸ ਮਨੁੱਖਾ ਜਨਮ ਬਾਰੇ ਮਹਾਰਾਜ ਜੀ ਨੇ ਕਿਹਾ ਵੀ ਮਨੁੱਖਾ ਜਨਮ ਬਹੁਤ ਦੁਰਲੱਭ ਹੈ, ਭਾਗਾਂ ਵਾਲਿਆਂ ਨੂੰ ਮਿਲਦਾ, ਬੇਸ਼ੁਮਾਰ ਕੀਮਤੀ ਹੈ, ਇਹਦਾ ਮੁੱਲ ਨਹੀਂ ਦਿੱਤਾ ਜਾ ਸਕਦਾ। ਤੇ ਮਹਾਰਾਜ ਜੀ ਕਹਿਣ ਲੱਗੇ ਨੇ, ਉਹ ਸੱਜਣਾ ਇਹਨੂੰ ਸੰਭਾਲ ਲਾ, ਅਜਾਈ ਨਾ ਜਾਣ ਦੇ। ਗੁਰੂ ਅਮਰਦਾਸ ਮਹਾਰਾਜ ਜੀ ਦਾ ਉਹ ਪਦਾ ਪੂਰਾ ਕਰਦਿਆਂ ਇਹਨੂੰ ਸਫਲਾ ਕਿਵੇਂ ਕਰਨਾ ਹੈ? ਮਹਾਰਾਜ ਜੀ ਕਹਿੰਦੇ ਨੇ, ਇਹ ਸਰੀਰਾ ਮੇਰਿਆ, ਇਸ ਜੱਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜੱਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਓਂ ਚਿੱਤ ਲਾਇਆ। ਜਿਨ੍ਹਾਂ ਨੇ ਸੰਸਾਰ ਦੇ ਵਿੱਚ ਸਤਿਗੁਰੂ ਦੇ ਨਾਲ ਚਿੱਤ ਜੋੜਦੇ, ਜਿਹੜੇ ਨੇਮ ਦੇ ਨਾਲ ਗੁਰੂ ਦੇ ਚਰਨਾਂ ਵਿੱਚ ਝੁਕਦੇ ਨੇ, ਜੁੜਦੇ ਨੇ, ਉਹਨਾਂ ਦਾ ਮਨੁੱਖਾ ਸਰੀਰ ਜਿਹੜਾ ਹੈ ਉਹ ਨਿਸਫਲ ਨਹੀਂ ਜਾਂਦਾ, ਉਹ ਸਫਲਾ ਹੋ ਜਾਂਦਾ। ਇਸ ਮਨੁੱਖਾ ਜਨਮ ਬਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਕੁਝ ਪ੍ਰਮਾਣ ਨੇ, ਮੈਂ ਜਿਹੜੇ ਸਾਂਝੇ ਕਰਨੇ ਨੇ, ਕਿਉਂਕਿ ਸਾਨੂੰ ਸਮਝ ਆ ਜਾਏ ਵੀ ਸੰਸਾਰ ਦੇ ਵਿੱਚ ਜੇ ਪਰਮਾਤਮਾ ਨੇ ਏਡੀ ਵੱਡੀ ਬਖਸ਼ਿਸ਼ ਕੀਤੀ ਹੈ, ਸਾਨੂੰ 84 ਦਾ ਸਰਦਾਰ ਬਣਾ ਦਿੱਤਾ ਹੈ,
ਕਿਸੇ ਜਾਨਵਰ ਦੀ ਜੁਨੀ ਵਿੱਚ ਨਹੀਂ ਪਾਇਆ, ਕਿਸੇ ਪਸ਼ੂ ਦੀ ਪੰਛੀ ਦੀ ਜੁਨੀ ਵਿੱਚ ਨਹੀਂ ਪਾਇਆ। ਜੇ ਸਾਨੂੰ ਮਨੁੱਖਾ ਜਨਮ ਦੀ ਦਾਤ ਬਖਸ਼ਿਸ਼ ਕੀਤੀ, ਇੱਕ ਤੇ ਅਸੀਂ ਇਹਨੂੰ ਸੰਭਾਲੀਏ, ਦੂਸਰਾ ਗੁਰੂ ਦਾ ਤੇ ਪਰਮਾਤਮਾ ਦਾ ਸ਼ੁਕਰਾਨਾ ਕਰੀਏ। ਜਦੋਂ ਮਨੁੱਖਾ ਜਨਮ ਦੀ ਗੱਲ ਕੀਤੀ ਤੇ ਮਹਾਰਾਜ ਨੇ ਬਚਨ ਕਹਿ ਦਿੱਤੇ, ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹੇ ਲਹੀ ਨਾਨਕ ਕਹ ਤੇ ਮਿਲਣ ਕੀ ਬਰੀਆ ਸਿਮਰਤ ਕਹ। ਨਹੀਂ ਬੰਦਿਆ, ਤੂੰ ਕਿਉਂ ਨਹੀਂ ਸਿਮਰਦਾ? ਬਹੁਤ ਜਨਮ ਭਰਮਤ ਤੇ ਹਾਰਿਓ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇਸ ਮਨੁੱਖਾ ਜਨਮ ਦੀ ਗੱਲ ਕਰਦੇ ਆ, ਬਚਨ ਕਹਿੰਦੇ, ਬਹੁਤ ਜਨਮ ਭਰਮਤ ਤੇ ਹਾਰਿਓ, ਅਸਥਿਰ ਮਤ ਨਹੀਂ ਪਾਈ, ਮਾਨਸ ਦੇਹੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਇਸ ਮਨੁੱਖਾ ਜਨਮ ਦੀ ਸੋਚੀ ਬਖਸ਼ਿਸ਼ ਕਰਦੇ ਆ, ਕਹਿੰਦੇ ਲੱਖ 84 ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕਾ ਸੋ ਆਏ ਜਾਏ ਦੁੱਖ ਪਾਏ। ਕਬੀਰ ਸਾਹਿਬ ਜੀ ਜਦੋਂ ਇਸ ਮਨੁੱਖਾ ਜਨਮ ਦੀ ਗੱਲ ਕਰਦੇ ਨੇ ਤੇ ਉਹ ਪ੍ਰਮਾਣ ਦਿੰਦੇ ਨੇ, ਕਬੀਰ ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰਾਂ ਬਾਰ, ਜੋ ਬਨ ਫਲ ਪਾ ਕੇ ਪੋਏ ਗਿਰੇ, ਬੋਰ ਨਾ ਲਾਗੇ ਡਾਲ। ਜਦੋਂ ਧੰਨ ਗੁਰੂ ਅਰਜੁਨ ਸਾਹਿਬ ਮਹਾਰਾਜ ਇਸ ਮਨੁੱਖਾ ਜਨਮ ਦੀ ਗੱਲ ਕਰਦੇ ਨੇ ਤੇ ਕਹਿੰਦੇ ਨੇ, ਫੱਫਾ ਫਿਰਤ ਫਿਰਤ ਤੂੰ ਆਇਆ, ਦੁਲੱਭ ਦੇਹ ਕਲਜਗ ਮੈਂ ਪਾਇਆ, ਫਿਰ ਇਹ ਅਵਸਰ ਚੜਾ ਨਹਾਤਾ, ਨਾਮ ਜਪਤ ਘਟੀਏ ਫਾਂਸਾ ਬੰਦਿਆ, ਬਾਰ ਬਾਰ ਇਹ ਮਨੁੱਖਾ ਜਨਮ ਨਹੀਂ ਹੋਇਆ ਮਿਲਣਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਫਿਰ ਕਹਿੰਦੇ ਨੇ, ਬੰਦਿਆ ਜੇ ਮਨੁੱਖਾ ਜਨਮ ਮਿਲਿਆ ਹੈ ਨਾ ਤੇ ਆਹ ਕੰਮ ਕਰਿਆ ਕਰ, ਸਾਧੂ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਉਹ ਭਲਿਆ ਜੇ ਮਨੁੱਖਾ ਜਨਮ ਦੀ ਬਖਸ਼ਿਸ਼ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ, ਵਾਹਿਗੁਰੂ ਨੇ ਕੀਤੀ ਨਾ, ਇਹਨੂੰ ਅਜਾਈ ਨਾ ਜਾਣ ਦੇ, ਸਫਲਾ ਕਰਿਆ ਕਰ। ਕਿਵੇਂ ਸਫਲਾ ਹੋਏਗਾ? ਭਈ ਪ੍ਰਾਪਤ ਮਨੁੱਖ ਦੀ ਹੁਰੀਆ, ਗੋਬਿੰਦ ਮਰਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਤੇ ਕੀ ਕਰਿਆ ਕਰ ਮੇਰ ਸਾਧ ਸੰਗਤ ਭੱਜ, ਕੇਵਲ ਨਾ ਗੁਰੂ ਦੀ ਗੋਦ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਜਪਿਆ ਕਰ। ਵੇਖੋ ਸੰਸਾਰ ਦੇ ਵਿੱਚ ਅਸੀਂ ਆਏ ਹਾਂ, ਬਹੁਤ ਕੁਝ ਕਰਨਾ ਹੈ ਅਸੀਂ ਸੰਸਾਰ ਦੇ ਵਿੱਚ, ਜਿੱਥੇ ਪਰਿਵਾਰ ਸੰਭਾਲਣਾ ਹੈ, ਜਿੱਥੇ ਬੱਚਿਆਂ ਨੂੰ ਸੰਭਾਲਣਾ ਹੈ, ਜਿੱਥੇ ਕਾਰੋਬਾਰ ਸੰਭਾਲਣਾ ਹੈ, ਉੱਥੇ ਨਾਲ ਦੀ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ, ਨਾਮ ਨੂੰ ਵੀ ਸੰਭਾਲ ਲਿਆ ਕਰ। ਇਸੇ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕਹੇ ਨੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੁੱਲੇ ਨਾ ਕੀਚੈ ਜਿਤ ਅੰਤ ਪਛਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲ। ਇਸੇ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਅਕੀਲੇ ਸਮੇਂ ਉਸ ਬਹਾਦਰ ਸ਼ਾਹ ਨੂੰ ਇਹ ਸਮਝਾਇਆ ਸੀ। ਕਹਿਣ ਲੱਗੇ, ਹੀਰਿਆਂ ਨੂੰ ਸਾਂਭਣ ਵਾਲਿਆ, ਰਤਨਾਂ ਨੂੰ ਸਾਂਭਣ ਵਾਲਿਆ, ਇੱਕ ਪਰਮਾਤਮਾ ਨੇ ਤੈਨੂੰ ਬੇਸ਼ੁਮਾਰ ਕੀਮਤੀ ਹੀਰਾ ਬਖਸ਼ਿਸ਼ ਕੀਤਾ। ਤੇ ਬਹਾਦਰ ਸ਼ਾਹ ਕਹਿਣ ਲੱਗਾ, ਮਹਾਰਾਜ ਜੀ ਕਿਹੜਾ ਬੇਸ਼ੁਮਾਰ ਹੀਰਾ ਕੀਮਤੀ ਬਖਸ਼ਿਸ਼ ਕੀਤੀ ਪਰਮਾਤਮਾ ਨੇ? ਕਹਿਣ ਲੱਗੇ, ਉਸ ਅੱਲਾ ਖੁਦਾ ਨੇ ਤੈਨੂੰ ਮਨੁੱਖਾ ਜਾਮਾ ਦੇ ਦਿੱਤਾ। ਹੁਣ ਵੇਖਿਓ, ਹੀਰਿਆਂ ਦੀ ਕੀਮਤ ਇਹ ਹੈ ਪਰ ਮਨੁੱਖ ਦੀ ਕੀਮਤ ਹੈ ਕੀ? ਅਸੀਂ ਮਨੁੱਖਾ ਜਨਮ ਖਰੀਦ ਸਕਦੇ ਮਾਇਆ ਦੇ ਨਾਲ? ਹਾਂ, ਹੀਰਿਆਂ ਨੂੰ ਬੰਦਾ ਲਾਲਾਂ ਨੂੰ ਪੈਸੇ ਨਾਲ ਖਰੀਦ ਸਕਦਾ ਹੈ, ਪਰ ਮਨੁੱਖਾ ਜਨਮ ਨੂੰ ਨਹੀਂ। ਇਹ ਪਰਮਾਤਮਾ ਦੀ ਅਮੋਲਕ ਦਾਤ ਹੈ। ਮੇਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬਚਨ ਕਹਿ ਸੀ, ਬਹਾਦਰ ਸ਼ਾਹ ਉਹ ਜਿੱਥੇ ਦੁਨੀਆਂ ਦੇ ਹੀਰੇ ਸਾਂਭ ਲਈ, ਉੱਥੇ ਆਪਣੇ ਮਨੁੱਖਾ ਜਨਮ ਰੂਪੀ ਹੀਰੇ ਨੂੰ ਵੀ ਸਾਂਭ ਲਾ, ਅਜਾਈ ਨਾ ਜਾਣ। ਤੇ ਪੁੱਛਿਆ ਸੀ ਇਹਨੂੰ ਕਿਵੇਂ ਸਾਂਭਾ? ਮਹਾਰਾਜ ਕਹਿਣ ਲੱਗੇ, ਅੱਲਾ ਖੁਦਾ ਨੇ ਤੈਨੂੰ ਰਾਜ ਭਾਗ ਬਖਸ਼ਿਸ਼ ਕੀਤਾ ਹੈ, ਅੱਲਾ ਖੁਦਾ ਨੇ ਸਭ ਦਾਤਾਂ ਨਾਲ ਤੈਨੂੰ ਨਵਾਜਿਆ, ਕਿਸੇ ਚੀਜ਼ ਦੀ ਘਾਟ ਨਹੀਂ। ਅੱਜ ਤੂੰ ਦਿੱਲੀ ਦਾ ਬਾਦਸ਼ਾਹ, ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਬੈਠਾ। ਕਹਿਣ ਲੱਗੇ, ਛੱਡ ਇਹਨਾਂ ਹੀਰਿਆਂ ਦੀ ਪਕੜ, ਉਸ ਪਰਮਾਤਮਾ ਦੇ ਨਾਮ ਨੂੰ ਜਪਿਆ ਕਰ। ਕਹਿਣ ਲੱਗੇ, ਨਾਮ ਜਪੇਗਾ ਤੇ ਮਨੁੱਖਾ ਰੂਪੀ ਜਨਮ ਜਿਹੜਾ ਇਹ ਵੀ ਸਾਂਭਿਆ ਜਾਏ।
ਸੱਚ ਦੇ ਗੁਰਮੁਖੋ ਕੇਵਲ ਇੱਕ ਪਰਮਾਤਮਾ ਦਾ ਨਾਮ ਹੈ ਜਿਹਨੂੰ ਜਪਣ ਦੇ ਨਾਲ ਸਾਡਾ ਮਨੁੱਖਾ ਜਨਮ ਸਫਲ ਹੋ ਸਕਦਾ। ਇਸੇ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸਾਨੂੰ ਸੁਚੇਤ ਕੀਤਾ ਸੀ ਤੇ ਬਚਨ ਕਿਹਾ ਸੀ ਗੁਣ ਗੋਬਿੰਦ ਗਾਇਓ ਨਹੀਂ। ਜੇ ਪਰਮਾਤਮਾ ਦੇ ਗੁਣ ਨਾ ਗਾਏ ਤੇ ਹੋਏਗਾ ਕੀ? ਜਨਮ ਅਕਾਰਥ ਕੀ, ਮਨੁੱਖਾ ਜਨਮ ਵਿਅਰਥ ਚਲਾ ਜਾਏਗਾ। ਤੇ ਜੇ ਕਿਤੇ ਪਰਮਾਤਮਾ ਦੇ ਗੁਣ ਗਾ ਲਏਗਾ ਨਾ ਤੇ ਮਨੁੱਖਾ ਜਨਮ ਵਿਅਰਥ ਨਹੀਂ ਜਾਏਗਾ, ਮਨੁੱਖਾ ਜਨਮ ਸਫਲ ਆ ਜਾਏਗਾ। ਤਾਂ ਹੀ ਮਹਾਰਾਜ ਜੀ ਨੇ ਬਚਨ ਕਿਹਾ ਸੀ ਸਫਲ ਸਫਲ ਸਫਲ ਭਈ ਯਾਤਰਾ, ਆਵਣ ਜਾਣ ਰਹੇ। ਮਨੁੱਖਾ ਜਨਮ ਦੀ ਜਿਹੜੀ ਯਾਤਰਾ ਹੈ ਨਾ ਉਹ ਉਸ ਦਿਨ ਸਫਲ ਹੋਏਗੀ ਜਿਸ ਦਿਨ ਤੇਰੇ ਹਿਰਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਟਿਕ ਜਾਏਗਾ, ਪਰਮਾਤਮਾ ਦਾ ਨਾਮ ਟਿਕ ਜਾਏਗਾ। ਅੱਜ ਮਹਾਰਾਜ ਜੀ ਨੇ ਇਸ ਹੁਕਮਨਾਮੇ ਦੇ ਵਿੱਚ ਪਹਿਲੇ ਸਲੋਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ, ਉਹਦੇ ਵਿੱਚ ਢੰਗ ਦੱਸਿਆ ਵੀ ਵੇਖ ਪਰਮਾਤਮਾ ਨੇ ਜਿੱਥੇ ਮਨੁੱਖਾ ਜਨਮ ਦਿੱਤਾ ਹੈ ਨਾ ਉੱਥੇ ਤੇਰੇ ਰਹਿਣ ਵਾਸਤੇ ਕਿੰਨਾ ਸੋਹਣਾ ਪ੍ਰਬੰਧ ਕਰ ਦਿੱਤਾ। ਸਲੋਕ ਮਹੱਲਾ ਪਹਿਲਾ, ਦੋਏ ਦੀਵੇ 14 ਹੈ, ਹੱਟ ਨਾਲੇ ਦੋ ਦੀਵੇ ਬਣਾ ਦਿੱਤੇ ਨੇ। ਹੁਣ ਵੇਖੋ ਦਿਨ ਵੇਲੇ ਵੀ ਸਾਨੂੰ ਰੋਸ਼ਨੀ ਦੀ ਲੋੜ ਪੈਂਦੀ, ਰਾਤ ਵੇਲੇ ਵੀ ਸਾਨੂੰ ਰੋਸ਼ਨੀ ਦੀ ਲੋੜ ਪੈਂਦੀ। ਪਰਮਾਤਮਾ ਨੇ ਜਿੱਥੇ ਸਾਡੇ ਰਹਿਣ ਵਾਸਤੇ ਧਰਤੀ ਬਣਾ ਦਿੱਤੀ, ਜਿੱਥੇ ਸਾਨੂੰ ਜੀਦਾ ਰੱਖਣ ਵਾਸਤੇ ਪਾਣੀ ਬਣਾ ਦਿੱਤਾ ਹੈ, ਭੋਜਨ ਦਾ ਬਣਾ ਦਿੱਤਾ ਹੈ, ਸਭ ਕੁਝ ਦੇ ਦਿੱਤਾ ਹੈ। ਕਹਿਣ ਲੱਗੇ ਉੱਥੇ ਪਰਮਾਤਮਾ ਨੇ ਦੋ ਦੀਵੇ ਵੀ ਬਣਾ ਦਿੱਤੇ। ਇੱਕ ਦੀਵਾ ਰਾਤ ਨੂੰ ਚਾਨਣ ਕਰਦਾ ਜੀ, ਇੱਕ ਦੀਵਾ ਦਿਨ ਵੇਲੇ ਚਾਨਣ ਕਰਦਾ। ਉਹ ਦੀਵਾ ਕਿਹੜਾ ਹੈ? ਉਹ ਇੱਕ ਹੈ ਸੂਰਜ ਜਿਹੜਾ ਦਿਨ ਵੇਲੇ ਸਾਨੂੰ ਰੋਸ਼ਨੀ ਬਖਸ਼ਿਸ਼ ਕਰਦਾ, ਦੂਸਰਾ ਦੀਵਾ ਹੈ ਚੰਦਰਮਾ ਜਿਹੜਾ ਰਾਤ ਵੇਲੇ ਸਾਨੂੰ ਰੋਸ਼ਨੀ ਦਿੰਦਾ। ਦੋਏ ਦੀਵੇ 14 ਹੈ, ਹੱਟ ਨਾਲ 14 ਦੇ ਅਰਥ ਨੇ ਗਿਣਤੀ ਦੇ 14। ਕਹਿਣ ਲੱਗੇ ਇਸ ਮਾਨੋ 14 ਲੋਕ ਜਿਹੜੇ ਪਰਮਾਤਮਾ ਨੇ ਬਣਾਏ ਨੇ ਉਹ ਮਾਨੋ ਸ਼ਹਿਰ ਬਣਾ ਦਿੱਤਾ, ਤੇ ਜਿੱਥੇ ਸ਼ਹਿਰ ਉੱਥੇ ਲਾਈਟਾਂ ਦੀ ਵੀ ਲੋੜ ਹੁੰਦੀ। ਜਿਵੇਂ ਪਰਮਾਤਮਾ ਨੇ ਦੋ ਦੀਵੇ ਬਣਾ ਕੇ ਇਸ ਸਾਰੀ ਧਰਤੀ ਨੂੰ ਰੁਸ਼ਨਾ ਦਿੱਤਾ। ਹੁਣ ਦੂਸਰੀ ਗੱਲ, ਸ਼ਹਿਰ ਬਣਾ ਦਿੱਤੇ, ਹੱਟ ਨਾਲੇ ਦੇ ਅਰਥ ਨੇ ਉੱਥੇ ਹੱਟੀਆਂ ਬਣਾ ਦਿੱਤੀਆਂ, ਬਾਜ਼ਾਰ ਬਣਾ ਦਿੱਤੇ। ਪਰ ਬਾਜ਼ਾਰ ਵਿੱਚ ਬੰਦਾ ਕਰਨ ਕੀ ਜਾਂਦਾ? ਕੁਝ ਖਰੀਦਣ ਵਾਸਤੇ ਜਾਂਦਾ ਹੈ, ਕੁਝ ਵਪਾਰ ਕਰਨ ਵਾਸਤੇ ਜਾਂਦਾ। ਅਸੀਂ ਸੰਸਾਰ ਦੇ ਵਿੱਚ ਆਏ ਹਾਂ, ਆਹ ਧਰਤੀ ਮਾਨੋ ਇੱਕ ਬਾਜ਼ਾਰ ਹੈ, ਦੋਏ ਦੀਵੇ ਬਣਾ ਦਿੱਤੇ ਨੇ, ਦਿਨ ਰਾਤ ਚਾਨਣ ਹੋ ਰਿਹਾ, ਅਸੀਂ ਵਪਾਰ ਕਿਹੜਾ ਕਰਨਾ? ਜੇਤੇ ਜੀ ਤੇਤੇ ਵਣਜਾਰੇ, ਜਿੰਨੇ ਵੀ ਸੰਸਾਰ ਦੇ ਵਿੱਚ ਜੀਵ ਜੰਤੂ ਨੇ ਇਹ ਵਣਜਾਰੇ ਬਣ ਕੇ ਆਏ ਨੇ, ਉਹ ਵਪਾਰ ਕਰਨ ਵਾਸਤੇ ਆਏ ਨੇ। ਖੁੱਲੇ ਹੱਟ ਹੋਵਾ ਵਪਾਰ, ਹੱਟ ਖੁੱਲ ਗਏ ਨੇ, ਜਗਤ ਰਚਨਾ ਹੋ ਗਈ, 84 ਲੱਖ ਜੂਨਾਂ ਪੈਦਾ ਹੋ ਗਈਆਂ ਨੇ, ਮਨੁੱਖ ਪੈਦਾ ਹੋ ਗਏ ਨੇ, ਦੁਕਾਨਾਂ ਬਣ ਗਈਆਂ ਨੇ, ਹੁਣ ਬੰਦੇ ਨੇ ਵਪਾਰ ਕਰਨਾ। ਵਪਾਰ ਕਿਹੜਾ ਕਰਨਾ? ਬਸ ਆਹ ਗੱਲ ਧਿਆਨ ਮੰਗਦੀ। ਮਹਾਰਾਜ ਜੀ ਨੇ ਉਹਦਾ ਵੀ ਜ਼ਿਕਰ ਕੀਤਾ, ਕਿੰਨੀ ਬਣਜਿਆ ਕਾਂਸੀ ਤਾਂਬਾ, ਕਿੰਨੀ ਲੌਂਗ ਸਪਾਰੀ। ਸੰਸਾਰ ਦੇ ਵਿੱਚ ਕੋਈ ਕਾਂਸੀ ਦਾ ਵਪਾਰ ਕਰਦਾ ਹੈ, ਕੋਈ ਤਾਂਬੇ ਦਾ ਵਪਾਰ ਕਰਦਾ ਹੈ, ਕੋਈ ਸੋਨੇ ਦਾ ਵਪਾਰ ਕਰਦਾ ਹੈ, ਕੋਈ ਚਾਂਦੀ ਦਾ ਵਪਾਰ ਕਰਦਾ ਹੈ, ਕੋਈ ਹੀਰਿਆਂ ਦਾ ਵਪਾਰ ਕਰਦਾ ਹੈ। ਪਰ ਸਿੱਖਾ ਇਹਦੇ ਨਾਲ ਨਾਲ ਇੱਕ ਤੋਂ ਹੋਰ ਵਪਾਰ ਕਰਨਾ ਜਿਹੜੇ ਬਹੁਤ ਲੋਕ ਘੱਟ ਕਰਦੇ ਨੇ। ਉਹ ਵਪਾਰ ਕਿਹੜਾ ਸੀ? ਉਹ ਸੀ ਨਾਮ ਦਾ ਵਪਾਰ। ਨਾਮ ਨੂੰ ਵਣਜਣ ਵਾਸਤੇ ਆਏ ਸੀ, ਨਾਮ ਨੂੰ ਖਰੀਦਣ ਇਕੱਠਾ ਕਰਨ ਵਾਸਤੇ ਆਏ ਸੀ। ਮਹਾਰਾਜ ਕਹਿਣ ਲੱਗੇ ਖੁੱਲੇ ਹੱਟ ਹੋਵਾ ਵਪਾਰ, ਕਿੰਨੀ ਬਣਜਿਆ ਕਾਂਸੀ ਤਾਂਬਾ, ਕਿੰਨੀ ਲੌਂਗ ਸਪਾਰੀ, ਸੰਤ ਬਣਜਿਆ ਨਾਮ ਗੋਬਿੰਦ ਕਹਿ ਸੀ ਖੇਪ ਹਮਾਰੀ। ਮਹਾਰਾਜ ਕਹਿਣ ਲੱਗੇ ਕਿਤੇ ਇਹਦਾ ਵਪਾਰ ਕਰ ਲੈਂਦਾ ਨਾ ਤੇ ਸੰਸਾਰ ਵਿੱਚ ਤੇਰਾ ਆਉਣਾ ਸਫਲ ਹੋ ਜਾਣਾ। ਜੋ ਪਹੁੰਚੇ ਸੋ ਚੱਲਣ ਹਾਰ। ਮਹਾਰਾਜ ਇਹ ਵੀ ਦੱਸ ਦਿੱਤਾ ਵੀ ਜਿਹੜਾ ਇਸ ਸੰਸਾਰ ਵਿੱਚ ਆਇਆ ਨਾ, ਵਣਜਾਰੇ ਮਨੁੱਖ ਆਏ ਨੇ, ਕਹਿਣ ਲੱਗੇ ਇੱਥੇ ਸਦਾ ਟਿਕੇ ਨਹੀਂ ਰਹਿਣਾ। ਜੋ ਪਹੁੰਚੇ, ਜਿਹੜਾ ਇੱਥੇ ਪਹੁੰਚੇ ਸੋ ਚੱਲਣ ਹਾਰ, ਉਹਨੇ ਇੱਕ ਦਿਨ ਚਲੇ ਜਾਣਾ। ਭਾਵ ਜਿਹੜਾ ਸੰਸਾਰ ਵਿੱਚ ਆਇਆ ਉਮਰ ਭੋਗ ਕੇ ਚਲੇ ਜਾਣਾ, ਜਾਣ ਤੋਂ ਪਹਿਲਾਂ ਇਹ ਨਾਮ ਦਾ ਵਪਾਰ ਕਰਨਾ ਸੀ। ਜਦੋਂ ਚੱਲਣ ਦੀ ਗੱਲ ਆਉਂਦੀ ਹੈ ਨਾ ਤੇ ਮਹਾਰਾਜ ਜੀ ਨੇ ਉਹਦੇ ਵੀ ਬੇਅੰਤ ਪ੍ਰਮਾਣ ਦਿੱਤੇ ਨੇ। ਜੋ ਉਪਜਿਓ ਸੋ ਬਿਨਸ ਹੈ, ਪਰੋ ਅੱਜ ਕੇ ਕਾਲ, ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜਿੰਜਾ। ਜੋ ਦਿਨ ਆਵਹਿ ਸੋ ਦਿਨ ਜਾਹੀ, ਕਰਣਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਭੀ ਚਲਣਾ, ਦੂਰ ਗਵਨ ਸ੍ਰੀ ਉਪਰ ਮਲਣਾ। ਜੋ ਪਹੁੰਚਿਆ
ਸੋ ਚੱਲਣਹਾਰ। ਧਰਮ ਦਲਾਲ ਪਾਏ ਨਿਸ਼ਾਨ, ਜਿਹੜਾ ਧਰਮ ਰਾਜ ਹੈ ਨਾ ਦਲਾਲ, ਉਹ ਫਿਰ ਸਾਨੂੰ ਮਨੁੱਖਾਂ ਨੂੰ ਵੇਖਦਾ ਵੀ ਇਹ ਕੀ ਵਣਜ ਵਪਾਰ ਕਰਕੇ ਲੈ ਕੇ ਆਇਆ, ਕੀ ਲਾਹਾ ਕੱਟ ਕੇ ਆਇਆ, ਤੇ ਜਿਹਨੇ ਤੇ ਸੰਸਾਰ ਦੇ ਕਾਂਸੀ ਤਾਂਬੇ ਦਾ ਵਪਾਰ ਕੀਤਾ ਹੁੰਦਾ। ਕਹਿਣ ਲੱਗੇ ਉਹਨਾਂ ਦੇ ਵੀ ਮੋਹਰ ਲਾ ਦਿੰਦਾ, ਪਰ ਜਿਹੜੇ ਨਾਮ ਦਾ ਵਪਾਰ ਕਰਕੇ ਲੈ ਕੇ ਆਏ ਹੁੰਦੇ ਨੇ ਨਾ, ਉਹਨਾਂ ਤੇ ਵੀ ਫਿਰ ਸੰਤੈਪ ਲਾ ਦਿੰਦਾ, ਜਿਹੜੀ ਮੋਹਰ ਪਰਮਾਤਮਾ ਦੇ ਘਰ ਵਿੱਚ ਪ੍ਰਵਾਨ ਗਿਣੀ ਜਾਂਦੀ। ਨਾਨਕ ਨਾਮ ਲਾਹਾ ਪ੍ਰਵਾਨ, ਪਰਮਾਤਮਾ ਦੇ ਘਰ ਦੇ ਵਿੱਚ ਦੁਨੀਆਂ ਦੇ ਵਪਾਰ ਦੀ ਗੱਲ ਨਹੀਂ, ਉੱਥੇ ਨਾਮ ਦਾ ਲਾਹਾ ਜਿਨ੍ਹਾਂ ਨੇ ਖੱਟਿਆ ਨਾ ਉਹ ਪ੍ਰਵਾਨ ਹੁੰਦੇ ਨੇ। ਇਸੇ ਕਰਕੇ ਮਹਾਰਾਜ ਨੇ ਬਚਨ ਕਿਹਾ ਸੀ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਫਕੜੇ ਸਭ ਮੁੱਕਦੀ ਚੱਲੀ ਰਹਿਣ। ਉਹ ਭਲਿਆ ਉਮਰ ਰੂਪੀ ਰਾਤ ਲੰਘਦੀ ਜਾਂਦੀ, ਜਿਸ ਲਾਹੇ ਨੂੰ ਖੱਟਣ ਵਾਸਤੇ ਆਇਆ ਸੀ ਲਾਹਾ ਖੱਟ, ਉਸੀ ਨਾਮ ਦਾ ਬੰਦਗੀ ਦਾ ਇਬਾਦਤ ਦਾ ਕਰ ਆਏ ਵੱਜੀ ਵਾਦ ਹਈ। ਜਿਹੜੇ ਨਾਮ ਦਾ ਲਾਹਾ ਖੱਟ ਕੇ ਆਉਂਦੇ ਨੇ ਨਾ, ਫਿਰ ਜਦੋਂ ਰੱਬ ਦੇ ਘਰ ਦੇ ਵਿੱਚ ਜਾਂਦੇ ਨੇ, ਉਹਨਾਂ ਦੀਆਂ ਵਧਾਈਆਂ ਵੱਜਦੀਆਂ, ਉਹਨਾਂ ਦੀ ਜੈ ਜੈਕਾਰ ਹੁੰਦੀ। ਸੱਚ ਨਾਮ ਕੀ ਮਿਲੀ ਵਡਿਆਈ, ਨਾਮ ਦੇ ਸਦਕਾ ਉਹਨਾਂ ਨੂੰ ਪਰਮਾਤਮਾ ਦੇ ਘਰ ਦੇ ਵਿੱਚ ਮਾਣ ਤੇ ਸਨਮਾਨ ਮਿਲਦਾ। ਅਗਲੇ ਸਲੋਕ ਵਿੱਚ ਮਹਾਰਾਜ ਜੀ ਨੇ ਜ਼ਿਕਰ ਕੀਤਾ ਮਹੱਲਾ ਪਹਿਲਾ, ਰਾਤੀ ਹੋਵਣ ਕਾਲੀਆਂ ਸੋ ਪੈਦਾ ਸੇਵਨ। ਰਾਤ ਜਿਹੜੀ ਕਾਲੀ ਰਾਤ ਹੁੰਦੀ ਹੈ ਨਾ, ਪਰ ਚਿੱਟੀਆਂ ਚੀਜ਼ਾਂ ਤੇ ਉਹਨਾਂ ਦਾ ਕੋਈ ਅਸਰ ਨਹੀਂ ਹੁੰਦਾ। ਇਹ ਕਿ ਵੀ ਚਿੱਟਾ ਕੱਪੜਾ ਪਿਆ ਹੋਵੇ ਤੇ ਰਾਤ ਕਾਲੀ ਹੈ ਤੇ ਕਾਲਾ ਜਿਹੜਾ ਚਿੱਟਾ ਕੱਪੜਾ ਉਹ ਵੀ ਕਾਲਾ ਹੋ ਗਿਆ, ਕਹਿਣ ਲੱਗੇ ਉਹ ਤੇ ਅਸਰ ਨਹੀਂ। ਦਿਓ ਬੱਗਾ ਤੱਪੇ ਘਣਾ ਕਾਲਿਆ ਕਾਲੇ ਵਨ, ਤੇ ਜੇ ਕਿਤੇ ਦਿਨ ਚਿੱਟਾ ਹੋਵੇ ਤੇ ਕਾਲਾ ਕੱਪੜਾ ਪਿਆ ਹੋਵੇ, ਤੇ ਆਪਾਂ ਇਹ ਥੋੜਾ ਕਵਾਂਗੇ ਵੀ ਦਿਨ ਚਿੱਟਾ ਹੈ ਤੇ ਕਾਲਾ ਕੱਪੜਾ ਉਹ ਵੀ ਚਿੱਟਾ ਹੋ ਗਿਆ, ਕਹਿਣ ਲੱਗੇ ਨਹੀਂ ਉਹਦੇ ਤੇ ਕੋਈ ਅਸਰ ਨਹੀਂ। ਰਾਤ ਕਾਲੀ ਹੈ ਕੱਪੜਾ ਚਿੱਟਾ ਹੈ, ਤੇ ਕਾਲੀ ਰਾਤ ਦਾ ਚਿੱਟੇ ਕੱਪੜੇ ਤੇ ਅਸਰ ਕੋਈ ਨਹੀਂ। ਦਿਨ ਚਿੱਟਾ ਹੈ ਚਾਨਣ ਚਿੱਟਾ ਹੈ, ਕਾਲਾ ਕੱਪੜਾ ਪਿਆ ਉਹਦੇ ਤੇ ਅਸਰ ਕੋਈ ਨਹੀਂ। ਪੁੱਛਿਆ ਮਹਾਰਾਜ ਜੀ ਇਹ ਉਦਾਹਰਣਾਂ ਦੇ ਕੇ ਤੁਸੀਂ ਕੀ ਕਹਿਣਾ ਚਾਹੁੰਦੇ? ਮਹਾਰਾਜ ਕਹਿਣ ਲੱਗੇ ਇਸੇ ਤਰ੍ਹਾਂ ਸੰਸਾਰ ਵਿੱਚ ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ, ਜਿਹੜੇ ਅਕਲ ਤੋਂ ਅੰਨੇ ਮਨੁੱਖ ਨੇ, ਜਿਹੜੇ ਬੇਸਮਝ ਮਨੁੱਖ ਨੇ, ਮੂਰਖ ਮਨੁੱਖ ਨੇ, ਨਾ ਗੁਰੂ ਨੂੰ ਮੰਨਦੇ ਨੇ ਨਾ ਰੱਬ ਨੂੰ ਮੰਨਦੇ ਨੇ। ਕਹਿਣ ਲੱਗੇ ਇਹੋ ਜਿਹੇ ਮੂਰਖ ਬੇਸਮਝ ਬੰਦਿਆਂ ਉੱਤੇ ਵੀ ਪਰਮਾਤਮਾ ਦੇ ਨਾਮ ਦਾ ਅਸਰ ਨੇ, ਕਿਉਂਕਿ ਉਹਨੂੰ ਮੰਨਣ ਵਾਸਤੇ ਤਿਆਰ ਨੇ, ਗੁਰਬਾਣੀ ਦਾ ਅਸਰ ਨੇ, ਗੁਰੂ ਘਰ ਵਿੱਚ ਆਉਣ ਵਾਸਤੇ ਤਿਆਰ ਨੇ। ਉਹ ਕਹਿੰਦੇ ਨੇ ਬਾਣੀ ਪੜ੍ਹਨੀ ਭਾਈਆਂ ਦਾ ਕੰਮ ਹੈ, ਸਾਡਾ ਨਹੀਂ, ਅਸੀਂ ਤੇ ਬਿਜ਼ਨਸਮੈਨ ਬੰਦੇ, ਸਾਨੂੰ ਤੇ ਕੰਮਾਂ ਤੋਂ ਵਿਹਲ ਨਹੀਂ। ਇਹੋ ਜਿਹੇ ਮੂਰਖ ਬੰਦਿਆਂ ਤੇ ਪਰਮਾਤਮਾ ਦੇ ਭਗਤੀ ਦਾ ਕੋਈ ਅਸਰ ਨਹੀਂ ਹੁੰਦਾ। ਨਾਨਕ ਨਦਰੀ ਬਾਹਰੇ ਕਬੇ ਨਾ ਪਾਵੇ ਮਾਨ, ਪਰ ਜਦੋਂ ਬੰਦਗੀ ਤੋਂ ਸੱਖਣੇ ਰਹਿ ਜਾਂਦੇ ਨੇ, ਨਾਮ ਦਾ ਅਸਰ ਨਹੀਂ, ਬਾਣੀ ਦਾ ਅਸਰ ਨਹੀਂ, ਮਹਾਰਾਜ ਕਹਿਣ ਲੱਗੇ ਪਰ ਪਰਮਾਤਮਾ ਦੀ ਨਜ਼ਰ ਤੋਂ ਵਾਂਝੇ ਰਹਿ ਜਾਂਦੇ ਨੇ, ਫਿਰ ਉਹਨਾਂ ਨੂੰ ਜਮਾਂ ਦੀ ਮਾਰ ਸਹਿਣੀ ਪੈਂਦੀ। ਇਹ ਮਹਾਰਾਜ ਨੇ ਅੱਜ ਬਖਸ਼ਿਸ਼ ਕੀਤੀ, ਮੁੱਕਦੀ ਗੱਲ। ਇਹਦਾ ਕੇਂਦਰੀ ਭਾਵ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ, ਹੁਕਮਨਾਮਾ ਕਹਿੰਦਾ ਮਨੁੱਖਾ ਜਨਮ ਮਿਲਿਆ, ਜਿੱਥੇ ਦੁਨੀਆਂ ਦੇ ਵਪਾਰ ਕਰਨੇ ਨੇ ਉੱਥੇ ਨਾਮ ਦਾ ਵਪਾਰ ਵੀ ਕਰ, ਜਿੱਥੇ ਮਾਇਆ ਦਾ ਲਾਹਾ ਖੱਟਣਾ ਹੈ ਉੱਥੇ ਨਾਮ ਦਾ ਲਾਹਾ ਵੀ ਖੜ, ਤਾਂ ਕਿ ਤੇਰਾ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਨੀ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜਿਆ ਵਧਾਈਆ। ਰਾਗ ਰਤਨ ਪਰਿਵਾਰ ਪਰਿਆ ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇ ਰਾਮਨ ਜਿੰਨੀ ਵਸਾਇਆ ਕਹੇ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰਾ ਸਵਾਮੀ ਸਕੇ ਮਨ ਵਸਾਰ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸੱਚੇ ਸਾਹਿਬਾਂ ਕਿਆ ਨਹੀਂ ਕਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੈ ਸਦਾ ਸਿਵ ਸਲਾਹ। ਤੇਰੀ ਨਾਮ ਮਨ ਵਸਾਵਾ, ਨਾਮ ਜਿਨ ਕਹਿ ਮਨ ਵਸਿਆ ਵਾ, ਜੇ ਸ਼ਬਦ ਘਨੇਰੇ ਕਾਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸੱਚਾ ਨਾਮ। ਮੇਰਾ ਆਧਾਰੋ ਸਾਚ ਨਾਮ ਆਧਾਰ, ਮੇਰਾ ਜਿਨ ਭੁੱਖਾ ਸਭ ਗਵਾਈਆ, ਕਰਸਾਨ ਸੁਖ ਮਨਾਇਆ ਵਸਿਆ ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਵਡਿਆਈਆਂ ਕਾਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਜ ਦੋ ਤਦ ਵਸ ਕੀਤੇ ਕਾਲ ਕੰਠਕ ਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹੇ ਨਾਨਕ ਤਹਿ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਅਨ ਦਿਸਨਾ ਵਡ ਭਾਗੀ ਹੋ ਸਗਲ ਮਨੋਰਥ ਪੂਰੇ, ਭਾਰ ਬ੍ਰਹਮ ਪੁਰ ਪਾਇਆ ਉਤਰੇ ਸਗਲ ਵਸੂਰੇ।
ਦੁਖ ਰੋ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਇਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਮਨੀਰ ਕਹਿਤੇ ਪਵਿੱਤਰ ਸਤਿਗੁਰੇ ਆਪਰ ਪੂਰੇ ਬਿਨਵੰਤ ਨਾਨ ਗੁਰ ਚਰਨ ਲਾਗੇ ਵਾਜੇ ਅਨਹ ਤੂਰੇ ਸਲੋ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਸਰਾਧੇ ਦਾਈ ਦਾਇਆ ਖੇਲਾ ਸਗਲ ਜਗਤ ਚੰਗੀ ਆਈ ਆਬਰਿਆਹੀ ਆਵਾ ਚਿਤਰ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗੈ ਮਸਕਤ ਕਾਲ ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਨਾਨਕ ਦਾਸ ਸਦਾ ਕੁਰਬਾਨੀ। ਬੁਰਨਾ ਜੀ ਸਤਨਾਮ। ਸ੍ਰੀ ਵਾਹਿਗੁਰੂ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਹਿਗੁਰੂ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ। ਰਾਮਦਾਸੇ ਹੋਈ ਸਹਾਏ, ਅਰਜੁਨ ਹਰ ਗੋਬਿੰਦ ਨੂੰ ਸਿਮਰਾਉ। ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਜਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ, ਕਰਨੌਂਦ ਦਿਆਵੇ ਧਾਏ, ਸਭ ਥਾਈ ਹੋਏ ਸਾ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਸਭ ਥਾਈ ਹੋਏ ਸਾ ਦਸਾਂ ਪਾਤਸ਼ਾਹੀਆਂ ਦੀ ਜੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤ ਹਾਠੀਆਂ, ਜਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਈ, ਦੇਗ ਕੰਡਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਲਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇ ਸਾਰ ਸਵਸਤ ਸੰਗ ਨਿਭਾਈ, ਤਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਾਂ ਜਾਂ ਖਾਲਸਾ ਜੀ। ਸਾਹਿਬ ਤਹਤ ਹਰਿ ਸ਼ਰਿਆ ਦੇਗ ਤੇ ਫਤਿਹ, ਬਿਰਧ ਕੀ ਪਾਏ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਝੁੰਕਿਆਂ, ਝੰਡੇ ਬੁੰਗੇ, ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਰ ਆਖਾ ਆਪ ਵਾਹਿਗੁਰੂ ਜੀ। ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਓ ਕੇ ਮਾਣ, ਨਿਤਾਣਿਓ ਕਿਤਾ ਨਿਉਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਧੰਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੇ ਤਾਂ ਆਣੇ ਰਾਸ, ਮਹਾਰਾਜ ਜੀ ਆਪ ਜੀ ਦੇ ਚਰਣਾਂ ਅਰਦਾਸ ਬੇਨਤੀ। ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ, ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਾਰੇ ਬਖਸ਼ੀ ਨੇ ਹੱਲ ਕੀਤਾ। ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਨੇ, ਉਪਰੰਤ ਆਏ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ, ਛੇ ਪੌੜੀਆਂ ਅਨੰਦ ਸਾਹਿਬ ਦੇ ਜਾ ਪਏ। ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਵਿਚਾਰਾਂ ਕਰਦਿਆਂ, ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ, ਸਮਰਥ ਬਖਸ਼ਿਸ਼ ਕਰਨੀ, ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀ, ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਆਈਆਂ ਸੰਗਤਾਂ ਦੀ ਹਾਰੇ ਦਰ ਪ੍ਰਵਾਨ ਕਰਨੀ, ਸਭਨਾਂ ਦੀਆਂ ਤਿਲ ਫੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰਮ ਕਰਨ ਆਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰਨੀ ਮਹਾਰਾਜ ਜੀ, ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ, ਸੁੱਖਾਂ ਦਾ ਪ੍ਰਕਾਸ਼ ਕਰਨਾ, ਦੇਸ਼ਾਂ ਆਮ ਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ, ਬੇਨਤ ਸੰਗਤਾਂ ਦੂਰ ਦੁਰਾਡੇ ਪਿੱਛੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ, ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ, ਬੇਅੰਤ ਮਾਇਆ ਗੁਰੂ ਘਰ ਵਾਸਤੇ, ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਲਣ ਭੇਟਾ ਕੀਤੀ ਮਹਾਰਾਜ ਜੀ, ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀ ਮਾਇਆ ਸਫਲੀ ਕਰਨੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਦਰ ਘਰ ਦੇ ਸੇਵ ਬੱਚੀ ਜਸਲੀਨ ਕੌਰ ਜੀ ਮਹਾਰਾਜ ਜੀ, ਅੱਜ ਹਾਈ ਸਕੂਲ ਦੇ ਵਿੱਚ ਮਹਿਰ ਪੜ੍ਹਾਈ ਦੀ ਸ਼ੁਰੂਆਤ ਕੀਤੀ, ਕਿਰਪਾ ਕਰਨੀ ਬੱਚੀ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ, ਵਿਦਿਆ ਦੇ ਦਾਨ ਬਖਸ਼ਿਸ਼ ਕਰਨੇ, ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਨਾ ਬਾਣੀ ਦੇ ਦਾਤਾਂ ਬਖਸ਼ਿਸ਼ ਕਰਨੀਆਂ ਮਹਾਰਾਜ ਜੀ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਵੇ ਪ੍ਰਵਾਨ ਵੇ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋਸ਼ ਅੱਗੇ, ਆਪ ਜੀ ਦਾ ਪਵਿੱਤਰ ਰਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ, ਕਿਰਪਾ ਕਰੋ ਮਹਾਰਾਜ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਤ ਕਰੋ ਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸੇ ਗੁਰਮੁਖ ਪਿਆਰੇ ਮਿਲਣਾ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਈ ਅਕਾਲ ਕੀ ਤਵੀ ਚਲਾਇਓ, ਸਤਿ ਸਿਖਣ ਕੋ ਹੁਕਮ ਹੈ ਗੁਰੂ ਮਾਨਿਓ।

ਸਭ ਮਿਲੇਂਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਚ ਹਾਜ ਹੈ ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨ ਖੰਡਾ

ਸ੍ਰੀ ਵਾਹਿਗੁਰੂ ਸਾਹਿਬ ਜੀ ਜੇ ਸੌ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ ਇਹਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਸੋ ਕਹੁ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪਹਿਲਾ

0: खुले हट हुआ व्यापार, जो पहुंचे सो चलनहार। वाहिगुरु जी का खालसा, वाहिगुरु जी की फतेह।
1: सत्कारियो सत्संगत जीओ, सतगुरां दी अपार बख्शिश रहमत हुई। अमृत वेला सतगुरां ने सानू बख्शिश कीता है। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਰਵਣ ਕੀਤੀਆਂ, ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰੂ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਆਪਣੇ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਨਾਮ ਵਾਲਿਆਂ ਜੁੜੇ ਰਹੀਏ। ਬੇਨਤੀ ਹੈ ਗੁਰੂ ਘਰ ਦੇ ਵਿੱਚ ਸਾਊਥ ਹਾਲ ਨੌ ਸਥਾਲ ਦੀਆਂ ਜੋ ਬਿਲਡਿੰਗਾਂ ਬਣ ਰਹੀਆਂ ਨੇ, ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਤੁਸੀਂ ਬੜੀ ਵੱਧ ਚੜ੍ਹ ਕੇ ਸੇਵਾ ਕਰ ਰਹੇ ਹੋ, ਹੋਰ ਵੀ ਵੱਧ ਚੜ੍ਹ ਕੇ ਹਿੱਸਾ ਪਾਈਏ। ਦਸਵੰਧ ਦੀ ਮਾਇਆ ਕੱਟ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਕਰੀਏ ਜੀਓ। ਦੂਸਰੀ ਬੇਨਤੀ ਹੈ, ਬੱਚਿਆਂ ਦੀ ਖਾਲਸਾ ਸਕੂਲ ਦੇ ਬੱਚਿਆਂ ਦੀ ਐਡਮਿਸ਼ਨ ਓਪਨ ਹੋਈ ਹੈ, ਉਹਨਾਂ ਨੂੰ ਤੁਸੀਂ ਆਨਲਾਈਨ ਜਾ ਕੇ ਐਡਮਿਸ਼ਨ ਬੱਚਿਆਂ ਦੀ ਕਰਾ ਸਕਦੇ ਹੋ ਜੀ। ਉਸ ਤੋਂ ਬਾਅਦ ਬੇਨਤੀ ਹੈ, ਕੱਲ੍ਹ 7 ਅਗਸਤ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ, ਆਪ ਸੰਗਤਾਂ ਦੇ ਸਹਿਯੋਗ ਨਾਲ ਇਸ ਪਾਵਨ ਅਸਥਾਨ ਤੇ ਮਨਾਇਆ ਜਾਏਗਾ। ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। 8 ਅਗਸਤ ਨੂੰ ਮੋਰਚਾ ਗੁਰੂ ਕਾ ਬਾਗ, ਇਹ ਵੀ ਦਿਨ ਆ ਰਿਹਾ, ਉਹਦੇ ਬਾਰੇ ਵੀ ਵਿਚਾਰਾਂ ਕੀਤੀਆਂ ਜਾਣਗੀਆਂ। ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ। ਜ਼ਰੂਰੀ ਬੇਨਤੀ, 7, 8, 9 ਅਗਸਤ ਨੂੰ ਸਾਡੇ ਕੋਲ ਸੰਤ ਮਹਾਂਪੁਰਖ ਸੰਤ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਉਚੇਚੇ ਤੌਰ ਤੇ ਪਹੁੰਚ ਰਹੇ ਨੇ। ਕੱਲ੍ਹ ਸ਼ਾਮ ਨੂੰ ਉਹਨਾਂ ਦੇ ਦੀਵਾਨ ਦੀ ਆਰੰਭਤਾ ਹੋਏਗੀ। 7-8 ਤਰੀਕ ਨੂੰ ਸ਼ਾਮੀ 6 ਵਜੇ ਤੋਂ ਲੈ ਕੇ 9 ਵਜੇ ਤੱਕ, 9 ਅਗਸਤ ਐਤਵਾਰ ਨੂੰ ਉਹਨਾਂ ਦੇ ਦੀਵਾਨ ਦਾ ਸਮਾਂ ਹੋਏਗਾ ਜੀ, ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀਓ। 17 ਅਗਸਤ ਨੂੰ ਭਾਦਰੋਂ ਦੇ ਸੰਗਰਾਂਦ ਦਾ ਦਿਹਾੜਾ ਹੈ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ ਜੀ। ਉਹ 11, 12, 13 ਸਤੰਬਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਬੰਧਕ ਵੀਰਾਂ ਵੱਲੋਂ ਉਪਰਾਲਾ ਕੀਤਾ ਗਿਆ, 31 ਰਾਗ ਦਰਬਾਰ ਕੀਰਤਨ ਸਮਾਗਮ ਕਰਾਏ ਜਾ ਰਹੇ ਨੇ 11, 12, 13 ਸਤੰਬਰ ਨੂੰ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ। 12 ਸਤੰਬਰ ਨੂੰ ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆ ਰਿਹਾ ਹੈ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ ਜੀ। ਜ਼ਰੂਰ ਇਹਨਾਂ ਸਮਾਗਤਾਂ ਵਿੱਚ ਹਿੱਸਾ ਪਾਉਣਾ ਜੀ। ਆਓ, ਜੋ ਸਰਬੱਤ ਦੇ ਭਲੇ ਵਾਸਤੇ ਸਹਿਜ ਪਾਠ ਚੱਲ ਰਹੇ ਨੇ, ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੇ ਰਸਨਾ ਤੋਂ ਸਹਿਜ ਪਾਠ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੀ ਹੋ ਜੋ ਗੁਰੂ ਦਰਬਾਰ ਦੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 849 ਤੋਂ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਬਿਲਾਵਲ ਕੀ ਵਾਰ ਦੀ ਪ੍ਰਾਰੰਭਤਾ ਹੋਣੀ ਹੈ, ਸੋ ਪਿਆਸਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। 849 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਬਿਲਾਵਲ ਕੀ ਵਾਰ ਮਹੱਲਾ ਚੌਥਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਚੌਥਾ। ਹਰ ਉੱਤਮ ਹਰ

ਸੁਣਿਆ ਤੁਰ ਮਸਤਕ ਪੂਰਾ ਭਾਗ ਸਭ ਦਿਨ ਸਰੈਣ ਗੁਣ ਉੱਚਰੈ ਹਰ ਹਰ ਹਰ ਉਰ ਲਿਵ ਲਾਗ ਸਭ ਤਨ ਮਨ ਹਰਿਆ ਹੋਇਆ।

ਜੰਮਣ ਮਰਨਾ ਕੱਟਿਆ ਜੋਤੀ ਜੋਤ ਮਿਲਾਏ ਮਹੱਲਾ ਤੀਜਾ ਬਿਲਾਵਲ ਕਰੇ ਹੋ ਤੁਮ ਪਿਆਰੇ ਹੋ ਇੱਕ ਸਿਉਂ ਲਿਵ ਲਾਏ ਜਨਮ ਮਰਨ ਦੁੱਖ ਕੱਟੀਐ ਸੱਚੇ ਰਹਿ ਸਮਾਏ ਸਦਾ ਬਿਲਾਵਲ ਆਨੰਦ ਹੈ ਜੇ ਚੱਲੈ ਸਤਿਗੁਰ ਭਾਏ ਸਤ ਸੰਗਤੀ ਬਹਿ ਭਾਉ ਕਰ ਸਦਾ ਹਰ ਕੇ ਗੁਣ ਗਾਏ ਨਾਨਕ ਸੇ ਜਨ ਸੋਹਣੇ ਜੇ ਗੁਰਮੁਖ ਮੇਲ ਮਿਲਾਏ ਪੌੜੀ ਸਭਨਾ ਜੀਆਂ ਵਿੱਚ ਹਰ ਆਪ ਸੋ ਭਗਤਾਂ ਕਾ ਮਿਤ ਹਰ ਸਭ ਕੋਈ ਹਰ ਕੈ ਵਸ ਭਗਤਾ ਕੈ ਆਨੰਦ ਘਰ।

ਤਾ ਸਰਬ ਸੁਖ ਪਾਈਐ ਗੁਰ ਪੂਰਾ ਹਰ ਉਪਦੇਸ਼ ਦੇ ਸਭ ਭੁੱਖ ਲਹਿ ਜਾਈਐ।

ਸੁਆ ਸਚ ਵਸਿਆ ਮਨ ਆਏ ਸਚ ਧਿਆਏ ਅਮਰਾ ਪਦ ਪਾਇਆ ਅਨਹਦ ਸ਼ਬਦ ਵਜਾਏ ਸਚੋ ਦਹ ਦਿਸ ਪਸਰਿਆ ਗੁਰ ਕੈ ਸਹਿਜ ਸੁਭਾਇ ਨਾਨਕ ਜਿਨ ਅੰਦਰ ਸੱਚ ਹੈ ਸੇ ਜਨ ਛਪਹਿ ਨਾ ਕਿਸੈ ਦੇ ਛਪਾਈ ਮਹੱਲ

ਜਾ ਸੱਚੇ ਸਿਉ ਬਣਿਆਇ। ਜੇ ਗੱਲ ਕਰਤੇ ਭਾਵੈ ਸਾ ਨਿਤ ਨਿਤ ਚੜੈ ਸੁਆਈ। ਸਭ ਝੱਖ

ਸਭ ਕੋ ਜਮ ਕੇ ਚੀਰੇ ਵਿੱਚ ਹੈ, ਜੇਤਾ ਸਭ ਆਕਾਰ ਹੁਕਮੇ ਹੀ ਜਮ ਲੱਗਦਾ, ਸੋ ਉਭਰੈ ਜਿਸ

ਕਹਿ ਸਭ ਆਪੇ ਵਰਤਦਾ ਹਰ ਸੱਚਾ ਨਿਆਈ ਕੂੜਿਆਰਾ ਕੇ ਮੂੰਹ ਫਿਟਕੀ ਹੈ ਸੱਚ ਭਗਤ ਵਡਿਆਈ ਸੱਚ ਸਾਹਿਬ ਸੱਚਾ ਨਿਆਉ ਹੈ ਸਿਰ ਨਿੰਦਕ ਛਾਈ।

ਹਰ ਪੌੜੀ ਜਿਸ ਨੂੰ ਹਰ ਭਗਤ ਸੱਚ ਬਖਸੀ ਅਨ ਸੋ ਸੱਚਾ ਸਾਹੂ ਤਿਸ ਕੀ ਮੋਹਤਾਜੀ ਲੋਕ ਕੱਢਦਾ ਹੋਰਤ ਹੱਟ ਨਾ ਵੱਥ ਨਾ ਵਿਸਾਹੂ ਭਗਤ ਜਨਾ ਕੂ ਸਨਮੁਖ ਹੋਵੈ ਸੋ ਹਰ ਰਾਸ ਲਏ ਵੇ ਮੁਖ ਭਸ ਪਾਹੂ ਹਰ ਕੇ ਨਾਮ ਕੇ ਵਪਾਰੀ ਹਰ ਭਗਤ ਹੈ।

ਮੋਹ ਦੇ, ਨਾਨਕ ਤਿਨ ਮਿਲਿਆ ਸੁਖ ਪਾਉ ਪੌੜੀ। ਹਰ ਧਨ ਰਤਨ ਜਵੇ ਹਰੀ, ਸੋ ਗੁਰ ਹਰ ਧਨ ਹਰ

ਪਰ ਸਤ ਗੁਰ ਸੁਖ ਵੇਖਾ ਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਨਹਾਰ ਮਹੱਲਾ ਤੀਜਾ

ਜੇ ਸਤਿਗੁਰ ਨੂੰ ਮਿਲ ਮੰਨੇ ਸੋ ਹਲਤ ਪਲਤ ਸਿੱਜੈ, ਜੇ ਵੇਮੁਖ ਹੋਵੈ ਸੋ ਫਿਰੈ ਭ੍ਰਿਸ਼ਟ ਥਾਨ। ਜਨ ਨਾਨਕ ਕੈ ਵਲ ਹੁਆ ਮੇਰਾ ਸੁਆਮੀ, ਹਰ ਸੱਜਣ ਪੁਰਖ ਸੁਜਾਨ। ਪਉ ਦੀ ਭਿਤ ਦੇਖ ਕੈ ਸਭ ਆਏ ਪਏ, ਸਤਿਗੁਰ ਕੀ ਪੈਰੀ ਲਾਹਿਓਨ ਸਭਨਾ ਕਹੋ ਮਨੋ ਗੁਮਾਨ। ਸਲੋਕ ਮਹੱਲਾ ਪਹਿਲਾ। ਕੋਈ ਵਾਹੇ ਕੋ ਲੁਣੈ ਕੋ ਪਾਏ ਖਲਿਹਾਨ, ਨਾਨਕ ਏਵ ਨਾ ਜਾਪਈ ਕੋਈ ਕਾਏ ਨਿਦਾਨ। ਮਹੱਲਾ ਪਹਿਲਾ। ਜਿਨ ਮਨ ਵਸਿਆ ਤਰਿਆ ਸੋਏ, ਨਾਨਕ ਜੋ ਭਾਵੈ ਸੋ ਹੋਏ ਪੌੜੀ ਪਾਰ। ਬ੍ਰਹਮ ਦਿਆਲ ਸਾਗਰ ਤਾਰਿਆ, ਗੁਰਪੂਰੈ ਮਿਹਰਬਾਨ ਭਰਮ ਭਉ ਮਾਰਿਆ।

ਘੱਟ ਘੱਟ ਮੁੱਖ ਭਣਿਆ ਬਹੁਤ ਵਡਿਆਈਆਂ ਸਾਹਿਬੈ ਨਹਿ ਜਾਹੀ ਗਣੀਆਂ ਸੱਚ ਸਹਿਜ ਅਨੰਦ ਸਤਿਗੁਰੂ।

ਮਨਮੁਖ ਜਨਮ ਗਵਾਇਆ ਝੂਠੈ ਲਾਲ ਚਕੂਰ ਨਾਨਕ ਬਖਸ਼ ਮਿਲਾਇਨ ਸੱਚੇ ਸ਼ਬਦ ਹਦੂਰ ਮਹੱਲਾ ਤੀਜਾ ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਵਿੰਦ ਅਣਦਿਨ ਨਾਮ ਸੁਲਾਹਣਾ ਹਰ ਜਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸੁਲਾਹਿਆ ਬਹੁੜ ਨ ਮਨ ਤਨ ਭੰਗ ਪੌੜੀ ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸਰਨ ਗੁਰ ਆਵੇ ਪਿਛਲੇ ਗੁਨਾਹ ਸਤਿਗੁਰ ਬਖਸ਼ ਲਏ ਸਤਸੰਗਤ

ਅਵਲ ਵਿਦਿਆ ਨਾ ਪਰੋ ਬਾਦ ਨਹੀਂ ਜਾਨੋ ਹਰ ਗੁਣ ਕਥਤ ਸੁਣਤ ਬਹੁਰਾਨੋ ਮੇਰੇ ਬਾਬਾ ਮੈਂ ਬਹੁਰਾ ਸਭ ਖਲਕ ਸਿਆਨੀ ਮੈਂ ਬਹੁਰਾ ਮੈਂ ਬਿਗਰਿਓ ਬਿਗਰੈ ਮਤ ਔਰਾ ਰਹਾਓ।

ਕੋਟ ਕਪਟ ਨਿਤ ਹਰ ਭਜ ਬਵਰੇ ਰਹਾਓ। ਜੇ ਤੂੰ ਜਾਚੈ ਸੋ ਤ੍ਰਿਭਵਨ ਭੋਗੀ, ਕਹਿ ਕਬੀਰ ਕੈਸੋ ਜਗ ਜੋਗੀ। ਆਸਨ ਪਵਨ ਦੂਰ ਕਰ ਬਵਰੇ, ਛੋਟ ਕਪਟ ਨਿਤ ਹਰ ਭਜ ਬਵਰੇ ਰਹਾਓ। ਜੇ ਤੂੰ ਜਾਚੈ ਸੋ ਤ੍ਰਿਭਵਨ ਭੋਗੀ, ਕਹਿ ਕਬੀਰ ਕੈਸੋ ਜਗ ਜੋਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਸਦਕਾ ਗੁਰੂ ਹਜ਼ੂਰੀ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਨਿੱਤਾਂ ਪ੍ਰਤੀ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰ ਲੈਣ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਪੜ੍ਹੀ ਸੁਣੀ ਬਾਣੀ ਦਾ ਭਾਵ ਗੁਰਦੇਵ ਜੀ ਸਾਰਿਆਂ ਦੇ ਹਿਰਦਿਆਂ ਵਿੱਚ ਵਸਾਉਣ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰ ਬਖਸ਼ਣ ਯੋਗ ਨੇ ਜੀ, ਭੁੱਲਾਂ ਨਾ ਚਿਤਾਰਦੇ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ।

ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖਤ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ। ਬੜੇ ਖੁਸ਼ੀਆਂ ਭਰੇ ਮੌਕੇ ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀ ਪਰਮ ਸਤਿਕਾਰ ਜੋ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੋੜੇ ਮਿੰਟਾਂ ਵਿੱਚ ਅਸੀਂ ਅਨੰਦ ਕਾਰਜ ਦੀ ਰਸਮ ਆਰੰਭ ਕਰਨ ਜਾ ਰਹੇ ਹਾਂ, ਜਿਸ ਵਿੱਚ ਕਾਕਾ ਏਕਜੋਤ ਸਿੰਘ ਤੇ ਬੱਚੀ ਪ੍ਰਭਜੋਤ ਕੌਰ ਦੇ ਅਨੰਦ ਕਾਰਜ ਹੋਣਗੇ। ਇੱਥੇ ਦੱਸਦਿਆਂ ਕਿ ਕਾਕਾ ਏਕਜੋਤ ਸਿੰਘ ਸਪੁੱਤਰ ਹੈ ਸਰਦਾਰ ਜਸਵਿੰਦਰ ਸਿੰਘ ਵਰਮਾ ਤੇ ਬੀਬੀ ਕੁਲਦੀਪ ਕੌਰ ਜੀ ਦਾ, ਬੱਚੀ ਪ੍ਰਭਜੋਤ ਕੌਰ ਹੈਗੀ ਆ ਜੀ ਸਪੁੱਤਰੀ ਸ੍ਰੀ ਪ੍ਰੇਮ ਕੁਮਾਰ ਤੇ ਬੀਬੀ ਚਰਨਜੀਤ ਕੌਰ ਜੀ ਦੀ। ਤੇ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਦੇ ਹਾਂ ਕਿ ਇਹ ਠੀਕ ਹੈ ਆਪਾਂ ਪੰਜਾਬੀ ਜਾਣਦੇ ਹਾਂ, ਮੈਨੂੰ ਏਕਜੋਤ ਨੇ ਵੀ ਕਿਹਾ ਸੀ ਕਿ ਪੰਜਾਬੀ ਜੀ ਚਲਾਓ, ਪਰ ਮੈਨੂੰ ਜਾਪਦਾ ਕਿ ਪੰਜਾਬੀ ਨਾ ਸਮਝਣ ਵਾਲੇ ਵੀ ਹੈਗੇ ਕਾਫੀ, ਸੋ ਜੇ ਆਪ ਜੀ ਬੁਰਾ ਨਾ ਮਨਾਓ ਤੇ ਮੈਂ ਦੋਨੋਂ ਹੀ ਚਲਾ ਲੈਣਾ ਫਿਰ, ਤੇ ਚਲਾਉਣੀ ਪੈਣੀ ਹੈ ਕਿਉਂਕਿ ਉਹਨਾਂ ਨੂੰ ਵੀ ਇੰਜੋਏ ਕਰਨ ਦਾ ਮੌਕਾ ਦੇਣਾ ਚਾਹੀਦਾ, ਗੁਰੂ ਘਰ ਆਏ ਨੇ ਉਹ ਤੇ ਮੇਰੀ ਸੇਵਾ ਆਏ। ਹਾਂਜੀ, ਤੇ ਮੈਂ ਸੇਵਾ ਕਰਦਾ, ਮੈਂ ਕੋਈ ਗ੍ਰੰਥੀ ਨਹੀਂ, ਨਾ ਕੋਈ ਹੈਗਾ ਗਿਆਨੀ ਧਿਆਨੀ, ਕੁਛ ਨਹੀਂ ਹੈ, ਇਹ ਤਾਂ ਮੇਰੀ ਸੇਵਾ ਬਸ। ਸੋ ਪ੍ਰਵਾਨ ਕਰਨਾ ਮੇਰੀ ਸੇਵਾ ਨੂੰ, ਸੋ ਮੈਨੂੰ ਆਗਿਆ ਦੇਣੀ ਕਿ ਮੈਂ ਦੋਨਾਂ ਜੀ ਚਲਾਵਾਂ। ਧੰਨਵਾਦ। ਸੋ ਇਟਸ ਵੈਰੀ ਆਸਪੀਸ਼ੀਅਸ ਕੁਐਸਚਨ ਦੈਟ ਵੀ ਆਰ ਗੋਇੰਗ ਟੂ ਸਟਾਰਟ ਦਾ ਅਨੰਦ ਕਾਰਜ ਸੈਰੇਮਨੀ, ਦ ਮੈਰਿਜ ਸੈਰੇਮਨੀ ਆਫ ਏਕਜੋਤ ਸਿੰਘ ਵਿਦ ਪ੍ਰਭਜੋਤ ਕੌਰ। ਹੇਅਰ ਆਈ ਵਾਂਟ ਟੂ ਮੈਂਸ਼ਨ ਦੈਟ ਏਕਜੋਤ ਸਿੰਘ ਇਜ਼ ਸਨ ਆਫ ਸਰਦਾਰ ਜਸਵਿੰਦਰ ਸਿੰਘ ਵਰਮਾ ਐਂਡ ਸਰਦਾਰਨੀ ਕੁਲਦੀਪ ਕੌਰ, ਐਂਡ ਪ੍ਰਭਜੋਤ ਕੌਰ ਇਜ਼ ਡਾਟਰ ਆਫ ਸ਼੍ਰੀ ਪ੍ਰੇਮ ਕੁਮਾਰ ਜੀ ਐਂਡ ਮਿਸਿਸ ਚਰਨਜੀਤ ਕੌਰ। ਸੈਰੇਮਨੀ ਹੈਜ਼ ਕਪਲ ਆਫ ਸੈਗਮੈਂਟਸ ਦੈਟ ਆਈ ਵਿਲ ਐਕਸਪਲੇਨ ਇਨ ਪੰਜਾਬੀ ਐਂਡ ਇੰਗਲਿਸ਼ ਬੋਥ। ਬਿਫੋਰ ਆਈ ਡੂ ਦੈਟ ਆਈ ਹੈਵ ਫਿਊ ਰਿਕੁਐਸਟ, ਆਈ ਵੋਂਟ ਸੇ ਦੋਜ਼ ਇਨ ਪੰਜਾਬੀ ਬਿਕਾਜ਼ ਯੂ ਨੋ ਇਟ, ਪੰਜਾਬੀ ਵਾਲੇ ਜਾਣਦੇ ਨੇ, ਮੈਂ ਇੰਗਲਿਸ਼ ਦੇ ਵਿੱਚ ਦੱਸ ਦਵਾਂ। ਦ ਪ੍ਰੋਟੋਕੋਲਸ ਇਨ ਦ ਸਿੱਖ ਗੁਰਦੁਆਰਾਜ਼ ਆਰ ਦੈਟ ਵੀ ਕੀਪ ਆਵਰ ਹੈਡਸ ਕਵਰਡ ਆਲ ਦਾ ਟਾਈਮ, ਹੈਡਸ ਕਵਰਡ ਕੰਪਲੀਟਲੀ, ਨੋਟ ਵਨ ਥਰਡ, ਨੋਟ ਵਨ ਹੈਫ, ਨੋਟ ਵਨ ਫੋਰਥ, ਨੰਬਰ ਵਨ। ਨੰਬਰ ਟੂ, ਨੋ ਕਲੈਪਿੰਗ ਐਨੀ ਟਾਈਮ ਇਨ ਦ ਸਿੱਖ ਗੁਰਦੁਆਰਾ congregation halls. That's not my task. Those are the worldwide laws or rules in the Sikh Gurdwaras according to Sikh Rath Maryada. Everything is going to take place here in according to Sikh Rath Maryada that we have worldwide. So, next rule is that we do not shower money or flowers around the neck of the lucky couple, not inside the marriage hall, means the service hall, the congregation hall. Next one is we do not use anything else than the palla, the piece of cloth that groom has on his shoulder. No, sometimes the people bring the ropes with the flowers on that. That's not a palla, and that's not according to our mariyada. I'm telling you because I don't want to get trouble myself for doing not the right things. I'm telling you, so thank you. So with that, we are going to start the segments of the marriage parts. First, we will have the singing of the holy hymn, Kita Ruri Kam Swar Pya Khe. After that singing is complete, then we will do the ardas, or you call it prayer, in which the lucky couple and their mom and dad from each side will stand. Rest of the congregation will sit down, stay sitting as you are sitting very nicely and quietly, and we are all focusing on the ceremony part now. So, after das, or the short prayer, our priest, Bhai Sahib Anwari Singh Ji, we call it Granthi, he will take the Hukamnama. What's Hukamnama for those who don't know it? Hukamnama is reciting of Gurbani from Guru Granth Sahib, reciting one of the stanza at random. That's called Hukamnama, like the order of the judge in a court. After Hukamnama is complete, we will have the Palla ceremony. I will help during the Palla ceremony so that both groom and the bride have to hold each end of the Palla.
throughout the ceremony. Sometimes the one end, you know, they forget the other end. We have to correct that, but I'll help at that time. After Pala ceremony, we will do the actual part of the marriage, the Lama part. Lama part, we'll have recitation of each Lama at a time. I'm telling the lucky couple now, pay attention during the recitation of Gurbani. Jadon Gurbani padhi jani hai, usil dhyan na sunna ji. So make sure you understand. And when you hear Nanak's name second time, at that's indication for you to bow to Guru Granth Sahib and then start your first parikarma. You call it round in English. I call it a parikarma according to Rare Majala, with the groom leading the ceremony throughout. You will be walking to my side, keeping your right shoulder towards Guru Granth Sahib Ji. And Prabhu Jyot will be walking behind him. After you go back during the first round, bow to Guru Granth Sahib, sit down and wait for the recitation of the second one. I did not ask you here one question. Do you want to listen part sitting or standing of Nama part? You both have to decide. Both are in the Rath Murjata. They are equally good. Baitke jaan kade hoke ji. Kade hoke? ठीक है बहुत चंगी गल की थी हाँ जी सो दस देंगे जब पहली लाम शुरू होनी होगी उदो तुसी उठना हाँ जी अस दस देंगे नाल नाल इशारे करके मैं तुहानू समझा दूंगा आई विल बी गिविंग यू जेस्चर्स टू हेल्प यू आउट मेक यू कंफर्टेबल सो दैट यू आर हैप्पी यू आर कंफर्टेबल दैट्स द इंटेंट ऑफ माई सर्विस ऑफ माई सेवा एंड आई डोंट डू सेवा ही इज द वन हु इज यू नो helping me out all the time, my God, my Vaheguru, my Guru Granth Sahib Ji. So, after four parikarmas, four rounds, four lamas, you will be sitting there to listen to the rest of the recitation or the singing of the few holy hymns. Thore hor shabd padhe jaane ho to baad, lama to baad, then it will be complete. Phir assi sare ardaas layi khade hovange, we will all stand for ardaas. Ardaas to baad phir hukam nama, then we will have the hukam nama again, and that should complete. Unless somebody wants to come and speak from the podium to congratulate the couple, and we will also honor the couple, and then we will have the distribution of kara prasad, you call it sweet pudding, and that should complete the whole ceremony. Then you will go and take your lunch after the whole thing is complete. So, upon Shuru Kari, let's start with the holy hymn, singing of that. Kita Lodi, come to our

ਚੜ੍ਹਦੇ ਕਲਾ ਤੇਰੇ ਪਾਣੀ ਸਰਬਤ ਸ੍ਰੀ ਅਕਾਲ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਓ ਹੁਣ ਲਾਵਾਂ ਦਾ ਪਾਠ ਪ੍ਰਾਰੰਭ ਹੋਏਗਾ। ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਆਪ ਜੀ ਨੇ ਬੜੇ ਧਿਆਨ ਦੇ ਨਾਲ ਪਾਠ ਸਰਵਣ ਕਰਨਾ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਚਾਰ ਲਾਵਾਂ ਬਖਸ਼ਿਸ਼ ਕੀਤੀਆਂ ਹਨ। ਗ੍ਰਿਸ਼ ਧਰਮ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਆਪਾਂ ਇਹਨਾਂ ਦਾ ਪਾਠ ਸਰਵਣ ਕਰਨਾ ਹੁੰਦਾ ਹੈ। ਸੋ ਜਦੋਂ ਪਹਿਲੀ ਲਾਮ ਦੀ ਸੰਪੂਰਨਤਾ ਹੋਏਗੀ, ਭਾਵ ਅੰਤਲੀਆਂ ਪੰਕਤੀਆਂ ਦੋ ਵਾਰੀ ਪੜ੍ਹੀਆਂ ਜਾਣਗੀਆਂ, ਆਪ ਜੀ ਨੇ ਬੜੇ ਪਿਆਰ ਦੇ ਨਾਲ ਗੁਰੂ ਸਾਹਿਬ ਜੀ ਦੇ ਸਨਮੁਖ ਮੱਥਾ ਟੇਕਣਾ ਹੈ। ਮੱਥਾ ਟੇਕਣ ਤੋਂ ਬਾਅਦ ਮੇਰੇ ਸੱਜੇ ਹੱਥ ਪਰਿਕਰਮਾ ਕਰਨੀ, ਆਹਿਸਤਾ ਆਹਿਸਤਾ ਫਿਰ ਮੱਥਾ ਟੇਕ ਕੇ ਦੂਸਰੀ ਲਾਮ ਸੁਣਨ ਵਾਸਤੇ ਖੜ੍ਹੇ ਹੋ ਜਾਣਾ ਹੈ। ਇਸੇ ਤਰ੍ਹਾਂ ਚਾਰ ਲਾਵਾਂ ਦਾ ਪਾਠ ਹੋਏਗਾ। ਹਰ ਵਾਰੀ ਆਪ ਜੀ ਨੇ ਮੱਥਾ ਟੇਕ ਕੇ ਪਰਿਕਰਮਾ ਸ਼ੁਰੂ ਕਰਨੀ ਹੈ ਅਤੇ ਮੱਥਾ ਟੇਕ ਕੇ ਫਿਰ ਆਪਣੇ ਥਾਂ 'ਤੇ ਅਗਲੀ ਲਾਮ ਸ਼ਰਵਣ ਕਰਨ ਵਾਸਤੇ ਖੜ੍ਹੇ ਹੋ ਜਾਣਾ ਹੈ ਜੀ। ਸੰਗਤ ਨੇ ਵੀ ਪਿਆਰ ਸਹਿਤ ਇਸੇ ਤਰ੍ਹਾਂ ਬੈਠ ਕੇ ਆਨੰਦ ਮਾਨਣਾ ਹੈ। ਆਓ ਪਿਆਰ ਸਹਿਤ ਸਰਵਣ ਕਰੀਏ।

ਮੇਰੇ ਸਾਧ ਸੰਗਤ ਜੀਓ, ਅਨੰਤ ਕਾਰਜਾਂ ਦੀ ਮਰਿਆਦਾ ਦੇ ਅਨੁਸਾਰ ਅੰਮ੍ਰਿਤਮਈ ਬਾਣੀ ਦੇ ਦੋ ਸ਼ਬਦ 5-7 ਮਿੰਟ ਵਿੱਚ ਗਾਇਨ ਕਰਕੇ ਜ਼ਿਆਦਾ ਸਮਾਂ ਆਪ ਜੀ ਦਾ ਨਾਂ ਲੈਂਦੇ ਹੋਏ ਆਪ ਜੀ ਪਾਸੋਂ ਖਿਮਾ ਦੇ ਜਾਚਕ ਹੋਵਾਂਗੇ। ਬੜੇ ਹੀ ਪਿਆਰ ਦੇ ਨਾਲ ਸੁਭਾਗ ਭਰੀ ਜੋੜੀ ਨੇ ਚਾਰ ਪ੍ਰਕਰਮਾਂ ਸਤਿਗੁਰਾਂ ਦੇ ਦੁਆਲੇ ਕਰਕੇ ਕੀਤੀਆਂ ਹਨ ਅਤੇ ਜ਼ਿੰਦਗੀ ਭਰ ਇੱਕ ਦੂਸਰੇ ਨਾਲ ਸਾਥ ਨਿਭਾਉਣ ਦਾ ਪ੍ਰਣ ਕੀਤਾ ਹੈ। ਗੁਰੂ ਕਿਰਪਾ ਕਰੇ ਸੁਭਾਗ ਭਰੀ ਜੋੜੀ ਦੇ ਸਿਰ ਤੇ ਸਤਿਗੁਰ ਜੀ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ, ਦੋਨਾਂ ਪਰਿਵਾਰਾਂ ਦੀ ਆਪਸ ਵਿੱਚ ਬਣ ਆਵੇ, ਸੁਭਾਗ ਭਰੀ ਜੋੜੀ ਦੀ ਆਪਸ ਵਿੱਚ ਬਣ ਆਵੇ, ਸਤਿਗੁਰੂ ਜੀ ਗ੍ਰਿਸ਼ਤ ਜੀਵਨ ਦੇ ਸਾਰੇ ਸੁੱਖ ਜੋੜੀ ਦੀ ਝੋਲੀ ਵਿੱਚ ਪਾ ਕੇ ਨਿਵਾਜਣਾ ਕਰਨ, ਇਹ ਸਾਡੀ ਅਰਦਾਸ ਬੇਨਤੀ ਹੈ। ਸੋ ਆਓ 5-7 ਮਿੰਟ ਵਿੱਚ ਆਪ ਜੀ ਪਾਸੋਂ ਖਿਮਾ ਦੇ ਜਾਚਕ ਹੋਵਾਂਗੇ। ਅੰਮ੍ਰਿਤਮਈ ਬਾਣੀ ਦਾ ਸ਼ਬਦ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ, ਮਿਲ ਕਰਕੇ ਗਾਇਨ ਕਰੀਏ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਸਥਿਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤੇ ਆਵੇ ਚਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਵ ਤੇਗ ਫਤਿਹ ਬਿਰਧ ਕੀ ਫੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਦਾਨ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਅਪਾਰ ਬਖਸ਼ਿਸ਼ ਮਹਿਰਾਮਤ ਹੋਈ ਆਪ ਜੀ ਕਾ ਪਾਵਨ ਪਵਿੱਤਰ ਫੁਰਮਾਨ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਦੇ ਮਾਵਕ ਅਨੁਸਾਰ ਅੱਜ ਆਪ ਜੀ ਕੇ ਹਜੂਰ ਸੁਭਾਗ ਜੋੜੀ ਕਾਕਾ ਏਕਜੋਤ ਸਿੰਘ ਸਪੁੱਤਰ ਸਰਦਾਰ ਜਸਵਿੰਦਰ ਸਿੰਘ ਵਰਮਾ ਬੀਬੀ ਕੁਲਦੀਪ ਕੌਰ ਅਤੇ ਬੱਚੀ ਪ੍ਰਭਜੋਤ ਕੌਰ ਸਪੁੱਤਰੀ ਸ੍ਰੀ ਪ੍ਰੇਮ ਕੁਮਾਰ ਅਤੇ ਬੀਬੀ ਚਰਨਜੀਤ ਕੌਰ ਗਰੀਬ ਨਵਾਜ਼ ਇਸ ਸੁਭਾਗ ਜੋੜੀ ਦੇ ਆਪ ਜੀ ਕੇ ਹਜੂਰ ਆਨੰਦ ਕਾਰਜ ਹੋਏ ਹਨ। ਸਤਿਗੁਰੂ ਜੀਓ ਆਨੰਦ ਕਾਰਜ ਦੀ ਮਰਿਆਦਾ ਨੂੰ ਨਿਭਾਉਂਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰ ਦੇਣੀਆਂ ਅੱਗੇ ਤੋਂ ਆਪ ਕਿਰਪਾ ਕਰਕੇ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਬਣਾ ਲੈਣਾ। ਗਰੀਬ ਨਵਾਜ ਕਿਰਪਾ ਕਰਨੀ ਇਸ ਸੁਭਾਗ ਜੋੜੀ ਦੇ ਸਿਰ ਤੇ ਸਦਾ ਮੇਰਾ ਭਰਿਆ ਹੱਥ ਰੱਖਣਾ ਗ੍ਰਿਸ਼ਟ ਧਰਮ ਦੀਆਂ ਸਾਰੀਆਂ ਖੁਸ਼ੀਆਂ ਖੇੜੇਨਾਂ ਨੂੰ ਪ੍ਰਦਾਨ ਕਰਨਾ ਰਹਿਮਤਾਂ ਕਰਨੀਆਂ ਗਰੀਬ ਨਵਾਜ ਗ੍ਰਿਸ਼ਟ ਧਰਮ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਲਈ ਆਪ ਜੀ ਨੇ ਤਾ ਉਮਰ ਇਸੇ ਤਰ੍ਹਾਂ ਮਾਰਗ ਦਰਸ਼ਨ ਕਰਦੇ ਰਹਿਣਾ ਰਹਿਮਤਾਂ ਕਰਨੀਆਂ ਦੋਹਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਆਪਸੀ ਪ੍ਰੇਮ ਪਿਆਰ ਇਤਫਾਕ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਸੇਵਕਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ ਗਰੀਬ ਨਵਾਜ ਸੁਭਾਗ ਜੋੜੀ ਵੱਲੋਂ ਆਪ ਜੀ ਨੂੰ ਸੁੰਦਰ ਪੋਸ਼ਾਕੇ ਭੇਟ ਕੀਤੇ ਗਏ ਆਪ ਜੀਆਂ ਨੇ ਅੰਗੀਕਾਰ ਕਰਨੇ ਲੋਕ ਪ੍ਰਲੋਕ ਪੜਦੇ ਕਜਨੇ ਬਖਸ਼ਿਸ਼ ਕੀਤੇ ਭੰਡਾਰਿਆਂ ਚੁਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਗਾਉਣ ਦੀ ਆਗਿਆ ਹੋਵੇ। ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਭੇਟਾਵਾਂ ਅਰਪਣ ਕੀਤੀਆਂ ਦਰ ਇਸ ਨੂੰ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨੀ ਇਸ ਨੂੰ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਗਰੀਬ ਨਵਾਜ ਇਸ ਵਕਤ ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ੋ ਜੀ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ ਅੱਖਰਵਾਦ ਘਾਟ ਭੁੱਲ ਚੁੱਕ ਮੁਆਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ

ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਨਿਮਕੇ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਬੜੇ ਖੁਸ਼ੀਆਂ ਭਰੇ ਮੌਕੇ ਤੇ ਜਦੋਂ ਆਨੰਦ ਕਾਰਜ ਏਕਜੋਤ ਸਿੰਘ ਤੇ ਪ੍ਰਭਜੋਤ ਕੌਰ ਦੇ ਤੰਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਪਾਰ ਬਖਸ਼ਿਸ਼ ਦੁਆਰਾ ਨਿਰਵਿਘਨਤਾ ਸਾਹਿਤ ਸੰਪੂਰਨ ਹੋਏ ਨੇ, ਇਸ ਖੁਸ਼ ਭਰੇ ਮੌਕੇ ਤੇ ਮੈਂ ਸੁਭਾਗ ਜੋੜੀ ਨੂੰ, ਉਹਨਾਂ ਦੇ ਮਾਤਾ ਪਿਤਾ, ਰਿਸ਼ਤੇਦਾਰਾਂ, ਸਾਕ ਸੰਬੰਧੀਆਂ, ਮਿੱਤਰਾਂ, ਦੋਸਤਾਂ, ਸਹੇਲੀਆਂ, ਸਭ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਨਾਲ ਗੁਰੂ ਪਾਤਸ਼ਾਹ ਅਰਦਾਸ ਕਰਦਾ ਹਾਂ ਕਿ ਉਹਨਾਂ ਦੀ ਜੋੜੀ ਸਦਾ ਲਈ ਬਣੀ ਰਹੇ। ਜੋੜੀ ਜਿਵੇਂ ਜੁਗ ਚਾਰ ਤਿਹਾਰੀ ਗੁਰਬਾਣੀ ਦਾ ਫਰਮਾਨ ਹੈ, ਤੇ ਨਾਲ ਅਰਦਾਸ ਕਰਦਾ ਅਕਾਲ ਪੁਰਖ ਪਾਸ ਕੇ ਉਹਨਾਂ ਨੂੰ ਉਹ ਸਦਾ ਖੁਸ਼ੀਆਂ, ਖੇੜੇ, ਸੁੱਖਾਂ, ਸਫਲਤਾਵਾਂ ਬਖਸ਼ਦਾ ਹੋਇਆ ਤੇ ਇਸ ਜੀਵਨ ਦੇ ਅੰਦਰ ਇੱਕ ਦੂਜੇ ਨਾਲ ਸਾਥ ਨਿਭਾਉਣ ਦਾ ਉੱਦਮ ਤੇ ਬਲ ਬਖਸ਼ੇ ਤੇ ਨਾਲ ਉਹਨਾਂ ਨੂੰ ਇਸ ਗ੍ਰਹਿਸਥੀ ਜੀਵਨ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਨਿਭਾਉਣ ਦਾ, ਥਾਰਾ ਤੇ ਫਰਜ਼ਾਂ ਨੂੰ ਨਿਭਾਉਣ ਦਾ ਵੀ ਗੁਰੂ ਉਹਨਾਂ ਨੂੰ ਬਲ ਬਖਸ਼ੇ, ਉੱਦਮ ਬਖਸ਼ੇ। ਤੇ ਮੈਂ ਹੁਣ ਇੰਗਲਿਸ਼ ਦੇ ਵਿੱਚ ਕਹਿ ਦੇਵਾਂ ਤਾਂ ਕਿ ਜਿਹੜੇ ਨਾਲ ਪੰਜਾਬੀ ਸਪੀਕਰ ਉਹਨਾਂ ਨੂੰ ਵੀ ਪਤਾ ਲੱਗ ਜਾਏ। ਇਟਸ ਵੈਰੀ ਆਸਪੀਸ਼ੀਅਸ ਕੁਐਸਚਨ ਦੈਟ ਵੀ ਵਰ ਏਬਲ ਟੂ ਕੰਪਲੀਟ ਦਾ ਮੈਰਿਜ ਸੈਰੇਮਨੀ ਆਫ

ਅਕਾਲ। ਬੈਠ ਜਾਓ ਜੀ, ਸਿਟ ਡਾਊਨ। ਥੈਂਕ ਯੂ। ਤੇ ਇਹ ਸਿਰੋਪ ਇਹ ਦੋਨਾਂ ਨੂੰ ਦਿੱਤੇ ਗਏ, ਬੋਥ ਆਰ ਗਿਵਨ ਦਾ ਸਿਰੋਪ ਹਾਊਸ ਇਨ ਸਿੱਖਇਜ਼ਮ, ਬੋਥ ਹੈਵ ਈਕੁਅਲ ਸਟੈਟਸ, ਦੈਟਸ ਵਾਈ ਵੀ ਆਨਰ ਦੈਮ ਈਕੁਅਲੀ, ਐਂਡ ਸਿੱਖਇਜ਼ਮ ਸਟਾਰਟਡ ਵਿਦ ਈਕੁਅਲ ਸਟੈਟਸ ਐਜ ਇਟ ਵਾਜ ਫਾਊਂਡਡ ਇਨ ਦਾ ਫਸਟ ਪਲੇਸ, ਲਾਈਕ ਅਦਰ countries, other religions and people are making rules and regulations now, but we have them in the on the first day of our religion. So bahut bahut dhanwad bhai sahab Parnamdeep Singh ji da jinhane samman bachiyan pradan kita hai ga, te main hun aap dono sare parohneyan da dhanwadi ha jehde aap dono pasiyan de sadde te aake ajj ਵਿਆਹ ਦੇ ਵਿੱਚ ਹਾਜ਼ਰੀਆਂ ਭਰੀਆਂ, ਜਿਨ੍ਹਾਂ ਨੇ ਦੂਰੋਂ ਨੇੜਿਓਂ ਆ ਕੇ ਸਭ ਦਾ ਹਾਰਦਿਕ ਹਾਰਦਿਕ ਧੰਨਵਾਦ। ਧੰਨਵਾਦ ਸਾਡੇ ਕੀਰਤਨ ਜਥੇ ਭਾਈ ਸਾਹਿਬ ਹਸਨਾਮ ਸਿੰਘ ਜੀ ਗੁਰਦਾਸਪੁਰ ਵਾਲਿਆਂ ਦਾ, ਧੰਨਵਾਦ ਭਾਈ ਸਾਹਿਬ ਨਵਨੀਤ ਸਿੰਘ ਜੀ ਦਾ ਜਿਨ੍ਹਾਂ ਨੇ ਸਾਨੂੰ ਬਾਣੀ ਅਤੇ ਨਾਲ ਅਰਦਾਸ ਸਰਵਣ ਕਰਵਾਈ ਹੈਗੀ ਹੈ। ਧੰਨਵਾਦ ਸਾਡੇ ਆਟੋ ਵਿਜ਼ਰ ਰੂਮ ਵਾਲਿਆਂ ਦੀ ਟੀਮ ਦਾ ਜਿਹੜੇ ਸਾਰਾ ਡਿਸਪਲੇ ਕਰ ਰਹੇ ਸੀਗੇ ਇੱਥੇ ਉੱਪਰ ਸਕਰੀਨਾਂ 'ਤੇ। ਧੰਨਵਾਦ ਸਾਡੇ ਦੋ ਕਮੇਟੀ ਮੈਂਬਰਾਂ ਦਾ, ਸਰਦਾਰ ਸੋਹਣ ਸਿੰਘ ਧਨੋਤਾ ਅਤੇ ਸਰਦਾਰ ਕਿਰਪਾਲ ਸਿੰਘ ਅਟਵਾਲ, ਜਿਹੜੇ ਇਹ ਸਾਰੀ ਸੈਨਿਕ ਜਿਹੜਾ ਇਹ ਬੱਚਿਆਂ ਦੇ ਨਾਲ ਇੱਕ ਦੋ ਹਫ਼ਤੇ ਪਹਿਲਾਂ ਹੀ ਰਲ ਕੇ ਅਤੇ ਉਹ ਇਹਨਾਂ ਨੂੰ ਮਦਦ ਕਰਦੇ ਨੇ, ਵਿਆਹ ਦੇ ਵਾਸਤੇ ਤਿਆਰੀ ਕਰਦੇ ਨੇ। ਧੰਨਵਾਦ ਸਾਡੇ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਪਰਮਿੰਦਰ ਸਿੰਘ ਬਾਜਵਾ ਜੀ ਦਾ ਜੀ। ਧੰਨਵਾਦ ਸਮੂਹ ਪ੍ਰਬੰਧਕ ਕਮੇਟੀ ਦਾ ਜੋ ਜਿਨ੍ਹਾਂ ਨੇ ਸਾਨੂੰ ਸਾਰਾ ਇਹ ਮੌਕਾ ਦਿੱਤਾ ਸਾਰਾ ਕੁਛ ਕਰਨ ਦਾ। ਸੋ ਹੁਣ ਪ੍ਰਸ਼ਾਦ ਵਰਤਣ ਤੋਂ ਬਾਅਦ ਆਪ ਜੀ ਨੇ ਕਿਸੇ ਨੇ ਹੁਣ ਬੋਲਣਾ ਅਤੇ ਆ ਕੇ ਕਿਸੇ ਨੇ ਵਧਾਈਆਂ ਦੇਣੀਆਂ ਜੀ, ਕਿਸੇ ਨੇ ਹਾਂਜੀ। ਸੋ ਨਹੀਂ ਤਾਂ ਫਿਰ ਕਿਸੇ ਨੇ ਬੱਚਿਆਂ ਨੂੰ ਸ਼ਗਨ ਦੇਣਾ ਦੇ ਲਓ ਕਿ ਉਸੇ ਲੰਗਰ 'ਚ ਦੇਣਾ। ਹਾਂਜੀ।

0: ਹੋਵੇ। ਹਾਂਜੀ
1: ਅੱਛਾ ਜੀ, ਮੈਨੂੰ ਪਤਾ ਨਹੀਂ ਲੱਗਦਾ।

ਬਹੁਤ ਬਹੁਤ ਧੰਨਵਾਦ ਜੀ। ਅਤੇ ਨਾਲ ਜਿਹੜੇ ਆਡੋ ਵਿਜੁਅਲ ਕੈਮਰੇ ਵਾਲੇ ਸਾਰੇ ਆਏ ਆ ਨਾਲ ਦੋਨਾਂ ਪਾਸਿਆਂ ਦੇ, ਉਹਨਾਂ ਦਾ ਵੀ ਧੰਨਵਾਦ। ਆਮ ਥੈਂਕਫੁਲ ਟੂ ਦਾ ਕੈਮਰਾਮੈਨ ਹੂ ਆਰ ਡੂਇੰਗ ਏ ਗ੍ਰੇਟ ਜੋਬ ਐਂਡ ਦੇ ਡਿਡ ਨਾਟ ਡਿਸਟਰਬ ਮੀ ਐਟ ਆਲ। ਆਈ ਲਾਈਕ ਦੈਟ ਐਂਡ ਦੇਰ ਇਜ ਡਿਸਟਰਬੈਂਸ ਦੈਨ ਯੂ ਕੈਨ ਨਾਟ ਡੂ ਦ ਥਿੰਗਸ ਦੈਟ ਯੂ ਵਾਂਟ ਟੂ ਡੂ ਅਕੋਰਡਿੰਗ ਟੂ ਰੈਰ ਮਰਜ਼ਾਦਾ, ਦੈਨ ਯੂ ਗੈਟ ਇੰਟਰਪਟਡ, ਸੋ ਦੈਟਸ ਵੈਰੀ ਨਾਈਸ ਆਫ ਦੈਮ ਨਾਟ ਟੂ ਇੰਟਰਪਟ ਮੀ। ਥੈਂਕ ਯੂ। ਹਾਂਜੀ, ਖੜੇ ਕਰ ਲਓ ਜੀ, ਹੁਣ ਬੇਸ਼ੱਕ ਮੱਥਾ ਟੇਕ ਕੇ ਖੜੇ ਹੋ ਜਾਓ ਜੀ। ਗੁਰੂ ਦੀ ਕਿਰਪਾ ਹੋ ਗਈ ਹੈ, ਬਹੁਤ ਬਹੁਤ ਬਹੁਤ ਚੜ੍ਹਦੀਆਂ ਕਲਾਂ ਬਖਸ਼ੇ ਗੁਰੂ, ਖੁਸ਼ੀਆਂ ਬਖਸ਼ੇ। ਚਲੋ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਮੈਨੂੰ ਸੇਵਾ ਬਖਸ਼ਣ ਲਈ। ਆਮ ਥੈਂਕਫੁਲ ਟੂ ਆਲ ਆਫ ਯੂ ਟੂ ਗਿਵ ਮੀ ਦ ਅਪਰਚੁਨਿਟੀ ਟੂ ਡੂ ਦ ਸਰਵਿਸ ਹੀਅਰ। ਆਈ ਐਮ ਰੀਅਲੀ ਥੈਂਕਫੁਲ ਟੂ ਆਲ ਆਫ ਯੂ ਹੂ ਕੇਮ ਫਰੋਮ ਨੀਅਰ ਐਂਡ ਫਾਰ to attend this marriage. And also you are welcome to Sekhardwar any time to want to visit it. It's open during the working hours to any person without any questions. So aao hun apan fateh sanji kariye. Vaheguru ji ka khalsa, Vaheguru ji ki fateh.

Not,

ਸੁਣੀ ਜਾਨੀ ਨਾਨਕ ਦਾਸ।

ਮਾਈਆ ਸਾਹਿਬ।

ਲਗਣਾ ਨਾਲ ਕਰਤੇ ਕੀ ਜਾਣਾ ਕਰਤਾ ਰਚਨਾ ਕੋਈ ਕੋਟ ਕੋਈ ਕੋਟ

ਨਾਮ

Ele capaz.

ఎక్కువ అర్థం వంటి